ਅੰਗਰੇਜ਼ਾਂ ਨੂੰ ਭਾਈ ਸਾਹਿਬ ਦੀਆਂ ਗਤੀਵਿਧੀਆਂ ਤੋਂ ਖਤਰਾ ਮਹਿਸੂਸ ਹੁੰਦਾ ਨਜ਼ਰ ਆਉਣ ਲੱਗਾ ਤੇ ਉਹਨਾਂ ਨੇ ਆਪ ਜੀ ਦੀ ਗ੍ਰਿਫਤਾਰੀ ਲਈ 10,000 ਰੁਪਏ ਦਾ ਇਨਾਮ ਵੀ ਰੱਖਿਆ। ਗੱਦਾਰਾਂ ਵੱਲੋਂ ਅੰਗਰੇਜ਼ਾਂ ਨੂੰ ਸੂਹ ਦੇ ਕੇ ਉਹਨਾਂ ਨੂੰ 29 ਸਾਥੀਆਂ ਸਮੇਤ ਆਦਮਪੁਰ ਜਲੰਧਰ ਵਿਖੇ ਗ੍ਰਿਫਤਾਰ ਕਰਵਾ ਦਿੱਤਾ, ਪਰੰਤੂ ਆਪ ਜੀ ਬਿਲਕੁਲ ਡੋਲੇ ਨਹੀਂ ਅਤੇ ਚੜ੍ਹਦੀ ਕਲਾ ਵਿੱਚ ਰਹਿੰਦੇ।

ਇਹ ਸ਼ਬਦ ਭਗਤ ਤਰਲੋਚਨ ਦਾ ਹੈ। ਭਗਤ ਤਰਲੋਚਨ ਜੀ ਆਪਣੀ ਬਾਣੀ ਵਿੱਚ ਉਪਦੇਸ਼ ਕਰਦੇ ਹਨ, ਇਹ ਭਾਈ ਪਰਮੇਸ਼ਰ ਦਾ ਨਾਮ ਜੇ ਵਿਸਰ ਜਾਵੇ ਤਾਂ

ਕਿ ਮਨ ਮੁਤਾਬਕ ਕਮਾਇਆ ਨਹੀਂ ਕਮਾਈ ਤਾਂ ਅਗਲਾ ਜਨਮ ਉਹਨੂੰ ਸੱਪ ਦਾ ਮਿਲਦਾ। ਆਪ ਨੂੰ ਪਤਾ ਹੈ ਕਿ ਸੱਪ ਜਿਹੜਾ ਹੈ ਮਾਇਆ ਤੇ ਬਹਿੰਦਾ, ਉਹ ਇਨਸਾਨ ਸੱਪ ਦੀ ਜੂਨ ਧਾਰਨ ਕਰਕੇ ਆਪਣੀ ਇਹ ਮਾਇਆ ਵਾਲੀ ਤ੍ਰਿਸ਼ਨਾ

ਅੰਤ ਵੇਲੇ ਵੀ ਮਰਨ ਵੱਲ ਲੱਗਾ ਹੈ ਮਰਨ ਵੇਲੇ ਵੀ ਔਰਤ ਵੱਲ ਧਿਆਨ ਤਾਂ ਭਗਤ ਜੀ ਬਿਆਨ ਕਰਦੇ ਨੇ ਜਿਹੜਾ ਅੰਤ ਵੇਲੇ ਵੀ ਔਰਤ ਵੱਲ ਧਿਆਨ ਰੱਖੇ ਅਤੇ ਇਸੇ ਚਿੰਤਾ

ਜਿਹੜਾ ਇਨਸਾਨ ਮਕਾਨਾਂ ਵੱਲ ਧਿਆਨ ਰੱਖੇ ਅੰਤ ਵੇਲੇ ਮੌਤ ਹੋ ਜਾਏ ਪ੍ਰੇਤ ਜੋਨ ਤਾਂ ਅਗਲਾ ਜਨਮ ਉਹਨੂੰ ਪ੍ਰੇਤ ਦਾ ਮਿਲਦਾ ਹੈ ਭੂਤ ਪ੍ਰੇਤ ਬਣਦਾ ਅਤੇ ਆਪਣੀ ਤ੍ਰਿਸ਼ਨਾ ਪੂਰੀ ਕਰਦਾ ਭਗਤ ਜੀ ਕਹਿੰਦੇ ਨੇ ਅੰਤ ਵੇਲੇ ਮੰਦਿਰ ਮਕਾਨਾਂ ਵੱਲ ਧਿਆਨ

ਮੰਦਰਾਂ ਵੱਲ ਧਿਆਨ ਰੱਖਾਂਗੇ, ਮਕਾਨਾਂ ਵੱਲ ਧਿਆਨ ਰੱਖਾਂਗੇ ਕਿ ਸੋਹਣੇ ਮੰਦਰ ਮਕਾਨ ਹੋਣ। ਨਾਮ ਨਹੀਂ ਜਪਾਂਗੇ ਤਾਂ ਅਗਲਾ ਜਨਮ ਭੂਤਾਂ ਪ੍ਰੇਤਾਂ ਦਾ ਮਿਲੇਗਾ। ਇਸੇ ਵਾਸਤੇ ਤਾਂ

ਜਿਹੜਾ ਇਨਸਾਨ ਸਾਰੀ ਉਮਰ ਨਾਮ ਜਪੇ ਅਤੇ ਅੰਤ ਵੇਲੇ ਵੀ ਇਨਸਾਨ ਪਰਮੇਸ਼ਰ ਦਾ ਨਾਮ ਜਪੇ ਔਰ ਇਸੇ ਚਿੰਤਾ ਵਿੱਚ ਹੀ ਮਰੇ, ਨਾਮ ਜਪਣ ਦੀ ਚਿੰਤਾ ਵਿੱਚ ਨਾਮ ਜਪਦੇ ਆ ਮਰੇ, ਭਗਤ ਜੀ

ਨਾਮ ਜਪਦਾ ਮਰਦਾ ਉਹ ਇਨਸਾਨ ਮੁਕਤ ਹੈ। ਪੀਤਾਂਬਰ ਵਾਂਗ ਕਿਰੀ ਦੇ ਵਸੇ ਅਤੇ ਪੀਤਾਂਬਰ ਪਰਮੇਸ਼ਰ ਉਸ ਇਨਸਾਨ ਦੇ ਹਿਰਦੇ ਵਿੱਚ ਵਸਦਾ ਹੈ ਜਿਹੜਾ ਅੰਤ ਵੇਲੇ ਉਹਦਾ ਨਾਮ ਜਪਦਾ ਹੈ। ਫਿਰ ਉਹ ਇਨਸਾਨ ਇਹਨਾਂ ਜੂਨਾਂ ਵਿੱਚ ਨਹੀਂ ਭਟਕਦਾ।

ਤ੍ਰਿਸ਼ਨਾ ਦਾ ਬੱਧਾ ਹੋਇਆ ਕਿਸ ਤਰ੍ਹਾਂ ਜੂਨਾਂ ਵਿੱਚ ਭਟਕਦਾ। ਆਓ ਵਿਚਾਰ ਕਰੀਏ ਕਿ ਨਾਮ ਵਸਾਰਿਆ ਦੁਨਿਆਵੀ ਤ੍ਰਿਸ਼ਨਾ ਰੱਖੀ ਤਾਂ ਫਿਰ ਇਨਸਾਨ ਕਿਵੇਂ ਦੁਖੀ ਹੁੰਦਾ, ਪਰ ਜੇ ਗੁਰੂ ਮਿਲ ਜਾਏ ਤਾਂ ਫਿਰ ਇਨਸਾਨ ਜੂਨਾਂ ਵਿੱਚ ਨਹੀਂ ਭਟਕਦਾ। ਲਾਹੌਰ ਦਾ ਰਹਿਣ ਵਾਲਾ ਦੁਨੀ ਚੰਦ ਧੁੱਪੜ, ਇਹਦਾ ਪਿਤਾ ਚਲਾਣਾ।

ਬੜਾ ਵੱਡਾ ਭੰਡਾਰਾ ਕਰਦਾ ਹੈ। ਹਜ਼ਾਰਾਂ ਰੁਪਏ ਖਰਚ ਕਰਕੇ ਇਹ ਭੰਡਾਰਾ ਕਰਦਾ ਹੈ। ਦੂਰੋਂ ਦੂਰੋਂ ਸਾਧੂ ਸੰਨਿਆਸੀ ਬ੍ਰਾਹਮਣ ਆ ਕੇ ਇਹ ਭੰਡਾਰਾ ਛਕਦੇ ਨੇ, ਅਸੀਸਾਂ ਦਿੰਦੇ ਨੇ। ਪਰ ਦੁਨੀ ਚੰਦ ਨੂੰ ਇਹ ਭਰੋਸਾ ਹੈ ਕਿ ਮੇਰਾ ਪਿਤਾ ਮੁਕਤੀ ਨੂੰ ਪ੍ਰਾਪਤ ਹੈ ਔਰ ਤ੍ਰਿਪਤ ਹੈ। ਅੱਜ ਵੀ ਭੰਡਾਰਾ ਕਰ ਰਿਹਾ ਧੰਨ ਗੁਰੂ ਨਾਨਕ ਸਾਹਿਬ ਲਾਹੌਰ ਸ਼ਹਿਰ ਦੇ ਬਾਹਰ ਬੈਠੇ ਸਨ। ਦੁਨੀ ਚੰਦ ਨੂੰ ਪਤਾ ਲੱਗਾ ਕਿ ਧੰਨ ਗੁਰੂ ਨਾਨਕ ਸਾਹਿਬ ਸ਼ਹਿਰ ਦੇ ਬਾਹਰ ਬੈਠੇ ਨੇ, ਤਾਂ ਦੁਨੀ ਚੰਦ ਨੇ ਆਪਣੇ ਧੰਨ ਭਾਗ ਸਮਝੇ ਕਿ ਸਤਿਗੁਰ ਜੀ ਆਏ ਨੇ, ਆਪਣੇ ਕੁਝ ਸਾਥੀਆਂ ਨੂੰ ਲੈ ਕੇ ਇਹ ਦੁਨੀ ਚੰਦ ਧੰਨ ਗੁਰੂ ਨਾਨਕ ਸਾਹਿਬ ਦੇ ਕੋਲ ਪਹੁੰਚੇ ਆ, ਗੱਲ ਵਿੱਚ ਪੱਲਾ ਪਾਇਆ।

ਦਾਸ ਦੇ ਘਰ ਚੱਲ ਕੇ ਚਰਨ ਪਾਓ, ਨਾਲੇ ਪ੍ਰਸ਼ਾਦਾ ਛਕੋ। ਸਤਿਗੁਰ ਜੀ ਤੁੱਠੇ ਆਪਣੇ ਆਸਣ ਤੋਂ ਉੱਠੇ ਹਨ। ਇਹਨਾਂ ਪ੍ਰੇਮੀਆਂ ਦੇ ਨਾਲ ਦੁਨੀ ਚੰਦ ਦੇ ਘਰ ਆਏ। ਅੱਗੇ ਬੜੇ ਲੋਕ ਇਕੱਠੇ ਨੇ, ਹਜ਼ਾਰਾਂ ਸਾਧੂ ਸੰਨਿਆਸੀ ਬ੍ਰਾਹਮਣ ਬੈਠੇ ਨੇ, ਭੰਡਾਰਾ ਛਕ ਰਹੇ ਨੇ। ਧੰਨ ਗੁਰੂ ਨਾਨਕ ਸਾਹਿਬ ਜੀ ਵੀ ਜਾ ਕੇ ਬੈਠ ਗਏ। ਦੁਨੀ ਚੰਦ ਨੇ ਆਸਨ ਵਿਛਾਇਆ ਸੀ। ਹੁਣ ਦੁਨੀ ਚੰਦ ਧੰਨ ਗੁਰੂ ਨਾਨਕ ਸਾਹਿਬ ਵਾਸਤੇ ਆਪ ਪ੍ਰਸ਼ਾਦਾ ਲੈ ਕੇ ਆਇਆ, ਗੁਰੂ ਸਾਹਿਬਾਂ ਦੇ ਸਾਹਮਣੇ ਪ੍ਰਸ਼ਾਦਾ ਰੱਖਿਆ। ਤਾਂ ਸਾਹਿਬ ਜੀ ਕਹਿ ਲੱਗੇ, ਦੁਨੀ ਚੰਦ ਭਾਈ, ਇੰਨਾ ਵੱਡਾ ਇਹ ਭੰਡਾਰਾ ਕਾਸ ਨੂੰ ਰੱਖਿਆ? ਤਾਂ ਦੁਨੀ ਚੰਦ ਹੱਥ ਜੋੜ ਕੇ ਕਹਿਣ ਲੱਗਾ, ਪਾਤਸ਼ਾਹ ਕਈ ਸਾਲ ਹੋ ਗਏ ਮੇਰਾ ਪਿਤਾ ਚਲਾਣਾ ਕਰ ਗਿਆ। ਆਪਣੇ ਪਿਤਾ ਦੀ ਯਾਦ ਵਿੱਚ ਸਾਲ ਦੇ ਸਾਲ ਮੈਂ ਸਰਾਧ ਕਰਨਾ ਵਾਂ, ਔਰ ਮੈਨੂੰ ਭਰੋਸਾ ਹੈ ਕਿ ਮੇਰਾ ਪਿਤਾ ਮੁਕਤੀ ਨੂੰ ਪ੍ਰਾਪਤ ਹੈ, ਉਹ ਤ੍ਰਿਪਤ ਹੈ। ਇਹ ਸੁਣ ਕੇ ਧੰਨ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਦੁਨੀ ਚੰਦ ਤੇਰਾ ਪਿਤਾ ਮੁਕਤੀ ਨੂੰ ਪ੍ਰਾਪਤ ਨਹੀਂ ਹੈਗਾ ਤੇ ਨਾ ਹੀ ਉਹ ਤ੍ਰਿਪਤ ਹੈ। ਤੇਰਾ ਪਿਤਾ ਜੂਨਾਂ ਵਿੱਚ ਭਟਕ ਰਿਹਾ ਹੈ, ਔਰ ਨਾਲੇ ਉਹ ਤਿੰਨਾਂ ਦਿਨਾਂ ਦਾ

ਲੰਮਾ ਪਿਆ ਵੀ ਦੇਖਿਆ ਹੋਰ ਭਰੋਸਾ ਵੱਜ ਗਿਆ। ਥੋੜੀ ਉਰਾਂ ਹੀ ਖਲੋ ਕੇ ਦੁਨੀ ਚੰਦ ਨੇ ਆਵਾਜ਼ ਮਾਰੀ, ਪਿਤਾ ਜੀ ਮੈਂ ਪ੍ਰਸ਼ਾਦਾ ਲੈ ਕੇ ਆਇਆ। ਉਸ ਬਗਿਆੜ ਨੇ ਆਵਾਜ਼ ਸੁਣੀ, ਸਿਰ ਉੱਚਾ ਕੀਤਾ, ਮਾਨੋ ਇਸ ਨੂੰ ਆਪਣੇ ਕੋਲ ਬੁਲਾ ਰਿਹਾ। ਦੁਨੀ ਚੰਦ ਨੇ ਉਹ ਪ੍ਰਸ਼ਾਦਾ, ਜਿਸ ਉੱਤੇ ਧੰਨ ਗੁਰੂ ਨਾਨਕ ਸਾਹਿਬ ਦੀ ਮਿਹਰ ਦੀ ਨਿਗਾਹ ਪੈ ਚੁੱਕੀ ਸੀ, ਉਹ ਪ੍ਰਸ਼ਾਦਾ ਬਗਿਆੜ ਦੇ ਅੱਗੇ ਰੱਖਿਆ। ਉਸ ਬਗਿਆੜ ਨੇ ਉਹ ਪ੍ਰਸ਼ਾਦਾ ਛਕਿਆ ਤਾਂ ਭਾਈ ਵੀਰ ਸਿੰਘ ਲਿਖਦੇ ਨੇ, ਉਸ ਦੇ ਖਾਲ ਤੋਂ ਸਫੈਦ

ਉਹਦੇ ਸਾਹਮਣੇ ਖੜਾ ਹੋ ਗਿਆ। ਉਹ ਬਗਿਆੜ ਆਪਣੇ ਪਿਤਾ ਨੂੰ ਦੇਖ ਕੇ ਦੁਨੀ ਚੰਦ ਭੱਜ ਕੇ ਪਿਤਾ ਦੇ ਗਲ ਦੇ ਨਾਲ ਚਿੰਬੜ ਗਏ। ਦੋਨੋਂ ਪਿਓ ਪੁੱਤਰ ਮਿਲੇ, ਵੈਰਾਗ

ਯੋਨੀ ਚੰਦ ਵਾਪਸ ਘਰ ਪਹੁੰਚੇ ਆ। ਸਾਰੀ ਕਥਾ ਆ ਕੇ ਲੋਕਾਂ ਨੂੰ ਧੰਨ ਗੁਰੂ ਨਾਨਕ ਸਾਹਿਬ ਨੂੰ ਸੁਣਾਈ। ਸਾਰੇ ਲੋਕ ਨਮਸਕਾਰ ਕਰਨ ਲੱਗ ਪਏ। ਹੁਣ ਦੁਨੀ ਚੰਦ ਨੇ ਹੱਥ ਜੋੜੇ, ਉਪਦੇਸ਼ ਮੰਗਿਆ। ਕਹਿਣ ਲੱਗਾ, ਪਾਤਸ਼ਾਹ ਕਿਰਪਾ ਕਰੋ, ਮੈਨੂੰ ਵੀ ਉਪਦੇਸ਼ ਦਿਓ ਤਾਂ ਕਿ ਮੇਰਾ ਜਨਮ ਵੀ ਸੌਰ ਸਕੇ। ਤਾਂ ਧੰਨ ਗੁਰੂ ਨਾਨਕ ਸਾਹਿਬ ਨੇ ਉਸ ਵਕਤ ਦੁਨੀ ਚੰਦ ਦੇ ਪ੍ਰਥਾਏ ਫਿਰ ਇਹ

ਇਹੋ ਸੋਚਦੀ ਰਹਿ ਜਾਂਦੀ ਮੈਨੂੰ ਕਿੰਨੇ ਫੜਨਾ। ਪਰ ਕਾਲ ਮੌਤ ਟਲਦੀ ਨਹੀਂ, ਮੱਛੀ ਸੋਚਦੀ ਹੈ ਮੈਂ ਬੜਾ ਤੇਜ਼ ਭੱਜਣੀ ਹੈ, ਪਰ ਉਦੋਂ ਹੀ ਪਤਾ ਲੱਗਦਾ ਜਦੋਂ

ਦੁਨੀ ਚੰਦ ਨੂੰ ਜਿੰਦਿਆਂ ਗਿਆਨ ਕਰਵਾ ਦਿੱਤਾ ਕਿ ਭਾਈ ਤੂੰ ਮੁਕਤੀ ਨੂੰ ਪ੍ਰਾਪਤ ਹੈ। ਹੁਣ ਆਪ ਵਿਚਾਰ ਕਰ ਲਓ, ਸ਼ਬਦ ਸੁਣੀ ਲਿਆ ਆਪਨੇ ਕਿ ਜਿਹੜਾ ਮਾਇਆ ਨਾਲ ਪ੍ਰੀਤ ਕਰੇ ਉਹ ਸੱਪ ਦੀ ਜੁਨੇ ਪੈਂਦਾ, ਔਰਤ ਨਾਲ ਪਿਆਰ ਕਰੇ ਨਾਮ ਨਾ ਜਪੇ ਉਹ ਵਿਸਵਾ ਦੀ ਜੁਨੇ ਪੈਂਦਾ, ਜਿਹੜਾ ਲੜਕਿਆਂ ਵੱਲ ਧਿਆਨ ਰੱਖੇ ਮਰ ਜਾਵੇ ਨਾਮ ਵੱਲ ਧਿਆਨ ਨਹੀਂ ਅਗਲਾ ਜਨਮ ਸੂਰ ਦਾ ਮਿਲਦਾ, ਅੰਤ ਵੇਲੇ ਜਿਹੜਾ ਸੋਹਣੇ ਮੰਦਰ ਮਕਾਨਾਂ ਵੱਲ ਧਿਆਨ ਰੱਖੇ ਨਾਮ ਵੱਲ ਨਹੀਂ ਮਰ ਗਿਆ ਅਗਲਾ ਜਨਮ ਪ੍ਰੇਤ ਦਾ ਮਿਲਿਆ। ਹੁਣ ਦੁਨੀਆਂ ਨਾਲ ਪ੍ਰੀਤ ਕਰੀਏ ਸੱਪ ਬਣਾਂਗੇ ਵੇਸਵਾ ਬਣਾਂਗੇ ਸੂਰ ਬਣਾਂਗੇ ਪ੍ਰੇਤ ਬਣਾਂਗੇ, ਅੰਤ ਕਾਲ ਨਾਰਾਇਣ ਸਿਮਰੈ। ਤੇ ਜਿਹੜਾ ਇਨਸਾਨ ਨਾਰਾਇਣ ਦਾ ਸਿਮਰਨ ਕਰਦਾ ਪਰਮੇਸ਼ਰ ਦਾ ਨਾਮ ਜਪਦਾ ਹੈ ਅੰਤ ਵੇਲੇ ਵੀ ਪਰਮੇਸ਼ਰ ਵੱਲ ਧਿਆਨ ਮੌਤ ਹੋ ਗਈ ਤਾਂ ਭਗਤ ਜੀ ਕਹਿੰਦੇ ਨੇ ਉਹ ਇਨਸਾਨ ਮੁਕਤ ਹੈ, ਕਿਉਂਕਿ ਪੀਤਾਂਬਰ ਉਸ ਇਨਸਾਨ ਦੇ ਹਿਰਦੇ ਵਿੱਚ ਵਸਦਾ ਹੈ ਤੇ ਜਿਹਦੇ ਹਿਰਦੇ ਵਿੱਚ ਪਰਮੇਸ਼ਰ ਵਸ ਜਾਵੇ ਉਹ ਇਨਸਾਨ ਫਿਰ ਜੋਨਾਂ ਵਿੱਚ ਨਹੀਂ ਭਟਕਦਾ, ਉਹ ਮੁਕਤੀ ਨੂੰ ਪ੍ਰਾਪਤ ਹੋ ਜਾਂਦਾ ਹੈ। ਤਾਂ ਆਓ ਭਾਈ ਆਪਾਂ ਇਹੋ ਹੀ ਅਰਦਾਸ ਕਰੀਏ, ਉਸ ਗੋਬਿੰਦ ਦਾ ਨਾਮ ਨਾ ਵਿਸਰੇ, ਕਿਉਂਕਿ ਜੇ ਨਾਮ ਵਿਸਰ ਗਿਆ ਤਾਂ ਫਿਰ ਸਾਨੂੰ ਜੋਨਾਂ ਵਿੱਚ ਭਟਕਣਾ।

0: مدت ہو گئی ہے. اتنا جانو کیتی مدت کے اندر اتنا بھی نہیں پتا بھی کتنی مدت ہو گئی ہے. چلتے خبر نہ پائیو تو چل رہے ہیں چل رہے ہیں. کئی جنم بھے کیٹ پتنگا, کئی جنم گج مین کرنگا, کئی جنم پنکھی سرپ ہوئو, کئی جنم حیور برک جویو. پتہ نہیں کدوں تو چل رہے ہیں, کی کچھ بندے آ رہے ہیں. جڑ جڑ وچھڑے شریر اتے آتما کئی فارمز وچ بار بار جڑے ہن, ملے ہن, اکٹھے ہوئے ہن, پھر وچھڑے ہن. جڑ جڑ وچھڑے وچھڑ جڑے, جیو جیو موئے موئے جیوے. بار بار کتنی دفعہ اسیں جی چکے ہاں مر چکے ہاں, جی چکے ہاں مر چکے ہاں. جیو جیو موئے موئے جیوے, کیتیاں کے باپ کیتیاں کے بیٹے, کیتے گر چیلے ہوئے. پتا نہیں کتنے گرو بھی پہلے دھارن کیتے, انہوں نے بھی کتے پہنچایا نہیں. کیتیاں کے باپ کیتیاں کے بیٹے کیتے گر چیلے ہوئے, آگے پاچھے گنت نہ آوے. اگے پیچھے دی کوئی گنتی نہیں ہے, کوئی حساب نہیں ہے, کیا جاتی کیا ہن ہوئے. کہ اس کا بھی پتا نہیں ہے کہ ہن کی بننا ہے, ہن اسا کدھر جانا ہے. پر گرو ارجن دیو جی مہاراج آخدے ہن کہ میرا جیون سوبھاگا ہے, وہ بہت ہی سیلیبریشن دے نال پڑے ہوئے شبد اچارتے ہیں. پایا لال رتن من پایا, اب موہے جیون پدوی پائی, سفل سفل بھئی سفل جاترا. کہندے میرے جیون دی جاترا سفل ہو گئی ہے. مہاراج جی آپ جی دے جیون دی جاترا سفل ہو گئی ہے, اس دا کی مطلب ہے؟ اسی کیویں سمجھیے کہ جیون دی یاترا دی سفلتائی کس چیز نو کہندے ہیں؟ زندگی دی جو اصل سکسس ہے وہ کس نو کہندے ہیں؟ گرودیو کرپا کر کے سانو دسو آپ جی دی جو سفلتائی ہے اس دے وچ آپ جی نے کی پایا ہے, کی اکمپلش کیتا ہے؟ تو وہ آخدے ہیں سنو میرے جیون دی یاترا سفل ہو گئی ہے. سفل سفل بھئی سفل یاترا, آون جان رہے میرا, آونا جانا جمنا مرنا رہے دا بھاو ختم ہو گیا ہے. ڈیتھ اینڈ برتھ دے سائیکل دے وچوں میں باہر ہو گیا. آون جان رہے مل سادھا, ستگرو نو مل کے سادھو نو مل کے کہندے ہن میرے جیون دی یاترا سفل ہو گئی ہے, ہن کرم بھوگن دے واسطے اس شریر دے پنجرے دے وچ مینوں واپس نہیں آنا پائے گا. شریر نو پنجرا آکھیا, پنجرا آکھیا, اور اسی سارے ہی اس پنجرے دی قید دے وچ ہاں جس نو اسی ریلش کر رہے ہیں, جس نو اسی انجوائے کر رہے ہیں. یہ پنجرا ہے اتے اسی اس دے وچ قید ہاں. جل کی بھیت پون کا تھمبا, رکت بوند کا گارا ہارڈ رہ رہا ہے. انیکاں طرح دے دکھ تسیحے تکلیفاں مشکلاتاں درداں اے چل رہا ہے اس پنجرے دے وچ رہ کے. گرو جی آخدے ہیں انسان تو اس پنجرے دے وچوں نکل, تیری ریئل سکسس اس گل دے وچ ہے کہ تو واپس اس پنجرے دے وچ نہ آویں, اپنے نج گھر دے وچ چل جائیں جتھوں تینوں کدے واپس نہ آنا پوے. نج گھر دے وچ چلے جائیں. روٹین وجوں اسی گربانی دیاں پنکتیاں پڑھ دیں پر وہ سانوں اس طرح سٹرائک نہیں کر دیاں جو انہاں دا پاو ہے. سچے پاتشاہ اپنی بانی چ آکھتے ہیں نج کر محل پاو سکھ سہج, مہر نہ ہوئے گو فیرا.
1: ਜਦੋਂ ਤੁਸੀਂ ਆਪਣੇ ਨਿੱਜ ਘਰ ਦੇ ਵਿੱਚ ਚਲੇ ਜਾਓਗੇ, ਇਸ ਦਾ ਭਾਵ ਇਹ ਹੋਇਆ ਕਿ ਹੁਣ ਅਸੀਂ ਆਪਣੇ ਘਰ ਦੇ ਵਿੱਚ ਨਹੀਂ। ਬੇਸ਼ੱਕ ਅਸੀਂ ਸਭ ਸੋਚਦੇ ਹਾਂ ਕਿ ਸਾਡੇ ਪਾਸ ਘਰ ਹੈ, ਪਰ ਮਹਾਰਾਜ ਕਹਿੰਦੇ ਹਨ ਉਹ ਤੁਹਾਡਾ ਨਿੱਜ ਘਰ ਨਹੀਂ। ਨਿੱਜ ਘਰ ਮਹਿਲ ਪਾਵੋ ਸੁਖ ਸਹਿਜੇ, ਕਹਿੰਦੇ ਉੱਥੇ ਜਾ ਕੇ ਹੀ ਸੁਖ ਅਤੇ ਸਹਿਜ ਤੁਹਾਨੂੰ ਪ੍ਰਾਪਤ ਹੋਣਾ ਹੈ। ਬਹੁਰ ਨਾ ਹੋਏਗਾ ਫੇਰਾ, ਅਤੇ ਦੁਬਾਰਾ ਫਿਰ ਫੇਰਾ ਨਹੀਂ ਪਏਗਾ, ਦੁਬਾਰਾ ਫਿਰ ਆਉਣਾ ਨਹੀਂ ਹੋਏਗਾ। ਪਰ ਸਵਾਲ ਪੈਦਾ ਇਹ ਹੁੰਦਾ ਕਿ ਸਾਡੀ ਜ਼ਿੰਦਗੀ ਦੇ ਵਿੱਚ ਐਸੀ ਅਵੇਅਰਨੈਸ ਕਿਉਂ ਨਹੀਂ ਆਉਂਦੀ, ਐਸੀ ਜਾਗਰੂਕਤਾ ਕਿਉਂ ਨਹੀਂ ਆਉਂਦੀ, ਅਸੀਂ ਕੰਸਰਨਡ ਕਿਉਂ ਨਹੀਂ। ਹੁਣ ਨਿੱਜ ਘਰ ਦੇ ਵਿੱਚ ਜਾਣਾ, ਜੰਮਣ ਮਰਨ ਦੇ ਵਿੱਚੋਂ ਮੁਕਤ ਹੋਣਾ ਕੋਈ ਸਾਡੇ ਲਈ ਕੋਈ ਖਾਸ ਵੱਡਾ ਇਸ਼ੂ ਨਹੀਂ। ਇਟ ਇਜ਼ ਨਾਟ ਅਵਰ ਡੇ ਟੂ ਡੇ ਲਾਈਫ ਇਸ਼ੂ ਵਿਚ ਬਾਦਰਸ ਅਸ, ਨੋ। ਇਹ ਕੋਈ ਸਾਡੇ ਲਈ ਖਾਸ ਸਮੱਸਿਆ ਨਹੀਂ। ਸਾਨੂੰ ਸਭਨਾਂ ਨੂੰ ਆਪਣੇ ਆਪਣੇ ਅੰਦਰ ਇਮਾਨਦਾਰੀ ਦੇ ਨਾਲ ਆਪਣੀ ਸੱਚ ਆਵਾਜ਼ ਨੂੰ ਸੁਣਨਾ ਚਾਹੀਦਾ ਹੈ ਕਿ ਕੀ ਅਸੀਂ ਸੱਚੀ ਇਸ ਇਸ਼ੂ ਨੂੰ ਬਹੁਤ ਅਹਿਮ ਆਪਣੀ ਜ਼ਿੰਦਗੀ ਚ ਸਮਝਦੇ ਹਾਂ। ਕੀ ਇਹ ਸਾਡੀ ਕੋਈ ਪ੍ਰਾਇਓਰਿਟੀ ਲਿਸਟ ਦੇ ਵਿੱਚ ਕਿਤੇ ਆਉਂਦਾ ਹੈ? ਸਾਡੀਆਂ ਹੋਰ ਬਹੁਤ ਸਾਰੀਆਂ ਪ੍ਰਾਇਓਰਿਟੀਜ਼ ਹਨ, ਬਹੁਤ ਸਾਰੇ ਏਜੰਡਾਜ਼ ਹਨ, ਬਹੁਤ ਸਾਰੇ ਗੋਲਸ ਹਨ, ਪਰ ਇਹ ਗੋਲ ਜੋ ਹੈ ਉਹ ਸਿਰਫ ਕਹਿਣ ਸੁਣਨ ਮਾਤਰ ਹੈ। ਦਿਸ ਡਸ ਨਾਟ ਬਾਦਰ ਅਸ। ਪਰ ਗੁਰੂ ਮਹਾਰਾਜ ਜੀ ਕਹਿੰਦੇ ਹਨ ਕਿ ਮੇਰੀ ਜੀਵਨ ਦੀ ਯਾਤਰਾ ਸਫਲੀ ਉਦੋਂ ਹੋਈ ਹੈ, ਮੇਰੀ ਰੀਅਲ ਸਕਸੈਸ ਲਾਈਫ ਦੀ ਇਸ ਗੱਲ ਦੇ ਵਿੱਚ ਹੈ ਕਿ ਮੇਰਾ ਆਉਣਾ ਜਾਣਾ ਜਿਹੜਾ ਹੈ ਉਹ ਖਤਮ ਹੋ ਗਿਆ, ਆਵਣ ਜਾਣ ਰਹੇ ਮਿਲ ਸਾਧ। ਅਤੇ ਗੁਰਬਾਣੀ ਦੇ ਵਿੱਚ ਇਹ ਇਸ਼ੂ ਬਹੁਤ ਭਾਰਾ ਹੈ, ਬਹੁਤ ਭਾਰਾ ਇਸ਼ੂ ਹੈ। ਪ੍ਰਭ ਜਨਮ ਮਰਨ ਨਿਵਾਰ, ਇਸ ਦੇ ਵਿੱਚ ਦੇਖੋ ਇੱਕ ਤਰਲਾ, ਇੱਕ ਪੁਕਾਰ, ਇੱਕ ਬੇਨਤੀ, ਇੱਕ ਜਾਂਚਨਾ ਹੈ ਕਿ ਇਹ ਪ੍ਰਭੂ ਮੇਰੇ ਤੇ ਕਿਰਪਾ ਕਰ, ਮੈਨੂੰ ਜਨਮ ਮਰਨ ਦੇ ਵਿੱਚੋਂ ਨਿਕਾਲ ਲੈ, ਮੇਰਾ ਜਨਮ ਮਰਨ ਖਤਮ ਕਰ ਦੇ। ਪ੍ਰਭ ਜਨਮ ਮਰਨ ਨਿਵਾਰ, ਹਾਰ ਪਰਿਓ ਦੁਆਰ, ਮੈਂ ਹਾਰ ਕੇ ਤੇਰੇ ਦੁਆਰੇ ਤੇ ਆ ਕੇ ਡਿੱਗ ਪਿਆ ਹਾਂ। ਤੋ ਸਾਧ ਸੰਗਤ ਜੀ, ਅਸੀਂ ਆਪਣੇ ਜੀਵਨ ਦੇ ਵਿੱਚ ਕਿਉਂ ਨਹੀਂ ਇਹਨਾਂ ਤਮਾਮ ਐਸਪੈਕਟਸ ਦੇ ਪ੍ਰਤੀ ਫਿਕਰਮੰਦ ਕਿਉਂ ਨਹੀਂ, ਚਿੰਤਾਤੁਰ ਕਿਉਂ ਨਹੀਂ? ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਸ ਸ਼ਬਦ ਨੂੰ ਆਰੰਭ ਇੱਥੋਂ ਕੀਤਾ ਹੈ, ਅੰਮ੍ਰਿਤ ਕਾਇਆ ਰਹਿ ਸੁਖਾਲੀ। ਕਹਿੰਦੇ ਜਿਸ ਦੇਹੀ ਚ ਤੁਸੀਂ ਰਹਿ ਰਹੇ ਹੋ, ਇਹ ਦੇਹੀ ਅਤੇ ਤੁਸੀਂ ਇਸ ਦੇ ਨਾਲ ਜੁੜੇ ਹੋਏ ਹੋ, ਇਹ ਬੜੀ ਸੁਖਾਲੀ, ਬੜੀ ਕੰਫਰਟੇਬਲ, ਬੜੇ ਆਰਾਮ ਦੇ ਵਿੱਚ ਹੈ। ਅੰਮ੍ਰਿਤ ਸ਼ਬਦ ਉਹਨਾਂ ਨੇ ਵਰਤਿਆ ਹੈ, ਭਾਵ ਕਿ ਇਹ ਸੋਚਦੇ ਹੋ ਕਿ ਇਹ ਹਮੇਸ਼ਾ ਹੀ ਰਹਿਣੀ, ਏਦਾਂ ਲੱਗਦਾ ਹੈ ਕਿ ਇਸ ਦਾ ਕਦੇ ਅੰਤ ਆਉਣਾ ਹੀ ਨਹੀਂ ਹੈ। ਹਾਂ, ਜਦੋਂ ਆ ਜਾਏਗਾ ਉਦੋਂ ਦੇਖੀ ਜਾਏਗੀ, ਪਰ ਜਿਤਨੀ ਦੇਰ ਤੱਕ ਅੰਤ ਨਹੀਂ ਆਉਂਦਾ, ਕਹਿੰਦੇ ਤੁਸੀਂ ਏਦਾਂ ਹੀ ਰਹਿੰਦੇ ਹੋ ਜਿਵੇਂ ਕਿ ਅਮਰ ਹੋ, ਹਮੇਸ਼ਾ ਲਈ ਹੋ। ਅੰਮ੍ਰਿਤ ਕਾਇਆ ਰਹਿ ਸੁਖਾਲੀ, ਕਹਿੰਦੇ ਇਸ ਕਰਕੇ ਇਸ ਨੂੰ ਅਮਰ ਸਮਝੀ ਬੈਠੇ ਹੋ, ਜਿਉਂਦੇ ਤੁਸੀਂ ਇਸੇ ਤਰ੍ਹਾਂ ਹੋ ਜਿਵੇਂ ਕਿ ਹਮੇਸ਼ਾ ਹੀ ਰਹਿਣਾ ਹੈ, ਅਤੇ ਬੜੇ ਸੁਖਾਲੇ ਰਹਿੰਦੇ ਹੋ, ਕੋਈ ਖਾਸ ਚਿੰਤਾ ਨਹੀਂ ਹੈ। ਔਰ ਜਿਨ੍ਹਾਂ ਨੂੰ ਗੁਰੂ ਦੇ ਬਚਨਾਂ ਦਾ ਤੀਰ ਲੱਗ ਜਾਂਦਾ ਹੈ ਉਹ ਸੁਖਾਲੇ ਨਹੀਂ ਰਹਿੰਦੇ, ਉਹ ਬੇਚੈਨ ਹੋ ਜਾਂਦੇ ਹਨ। ਫਰੀਦ ਸਾਹਿਬ ਨੇ ਆਖਿਆ ਹੈ ਨਾ, ਕਹਿੰਦੇ ਹਨ

ਕਹਿੰਦੇ ਹੁਣ ਮੈਨੂੰ ਆਪਣੀ ਪਈ ਹੋਏ, ਕਿਸੇ ਨੂੰ ਕਿਸੇ ਚੀਜ਼ ਦੀ ਪਈ ਹੈ, ਕਿਸੇ ਨੂੰ ਕਿਸੇ ਦੀ ਪਈ ਹੈ, ਕਿ ਪਤਾ ਨਹੀਂ ਮੇਰਾ ਦਿਨ ਕਿਹੜਾ ਆ ਜਾਣ। ਜਿਹਨਾਂ ਨੂੰ ਚਿੰਤਾ ਹੁੰਦੀ ਹੈ ਉਹ ਬੇਚੈਨ ਹੋ ਜਾਂਦੇ ਹਨ। ਕਬੀਰ ਸਾਹਿਬ ਜੀ ਦਾ ਇੱਕ ਸ਼ਲੋਕ ਹੈ ਜਿਸ ਦੇ ਵਿੱਚ ਕਬੀਰ ਸਾਹਿਬ ਆਖਦੇ ਹਨ, ਕਬੀਰ ਜਿਨਹੂੰ ਕਿਛ ਜਾਣਿਆ ਨਹੀਂ ਤਿੰਨ ਸੁੱਖ ਨੀਂਦ ਬਿਹਾਏ। ਕਹਿੰਦੇ ਜਿਨ੍ਹਾਂ ਨੂੰ ਕੋਈ ਅਵੇਅਰਨੈਸ ਨਹੀਂ ਆਈ, ਕੋਈ ਅਵੇਕਨਿੰਗ ਨਹੀਂ ਹੋਈ, ਕੋਈ ਜਾਗਰੂਕਤਾ ਨਹੀਂ ਆਈ, ਉਹ ਬੜੇ ਆਰਾਮ ਨਾਲ ਸੁੱਤੇ ਪਏ ਹਨ, ਬੜੇ ਆਰਾਮ ਨਾਲ ਮਸਤ ਰਹਿੰਦੇ ਹਨ, ਬੇਫਿਕਰ ਰਹਿੰਦੇ ਹਨ। ਕਹਿੰਦੇ ਕਬੀਰ ਜਿਨਹੂੰ ਕਿਛ ਜਾਣਿਆ ਨਹੀਂ ਤਿੰਨ ਸੁੱਖ ਨੀਂਦ ਬਿਹਾਏ, ਹਮੋ ਜੋ ਬੂਝੋ ਬੂਝਣਾ ਪੂਰੀ ਪਰੀ ਬਲਾਏ। ਕਹਿੰਦੇ ਅਸੀਂ ਜਦੋਂ ਤੋਂ ਇਸ ਗੱਲ ਤੋਂ ਅਵੇਅਰ ਹੋ ਗਏ ਹਾਂ, ਉਦੋਂ ਤੋਂ ਕਹਿੰਦੇ ਹਨ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਗਲ ਚ ਕੋਈ ਬਲਾ ਪੈ ਗਈ ਹੈ ਜੋ ਟਿਕਣ ਨਹੀਂ ਦਿੰਦੀ, ਨਾ ਦਿਨੇ ਚੈਨ ਨਾ ਰਾਤ ਚੈਨ, ਜੋ ਟਿਕਣ ਨਹੀਂ ਦਿੰਦੀ। ਗੁਰੂ ਬਾਬਾ ਜੀ ਕਹਿੰਦੇ ਹਨ, ਅੰਮ੍ਰਿਤ ਕਾਇਆ ਰਹੇ ਸੁਖਾਲੀ ਬਾਜੀ ਇਹ ਸੰਸਾਰੋ। ਕਹਿੰਦੇ ਹਨ ਐ ਕਾਇਆ, ਸੰਸਾਰ ਦੀ ਇਸ ਬਾਜੀ ਦੇ ਵਿੱਚ, ਸੰਸਾਰ ਦੀ ਇਸ ਖੇਡ ਦੇ ਵਿੱਚ ਤੂੰ ਬੜੀ ਸੁਖਾਲੀ, ਆਰਾਮ ਨਾਲ, ਕੰਫਰਟੇਬਲ, ਬੇਫਿਕਰ, ਬੇਪਰਵਾਹ ਹੋ ਕੇ ਤੂੰ ਰਹਿ ਰਹੀ ਹੈ, ਜਿਵੇਂ ਤੈਂ ਜਾਣਾ ਹੀ ਨਹੀਂ ਹੈ, ਤੈਨੂੰ ਕੋਈ ਚਿੰਤਾ ਜਾਪਦੀ ਨਹੀਂ ਹੈ। ਬਾਜੀ ਇਹ ਸੰਸਾਰੋ ਲੱਭ ਲੋਭ ਮੁੱਛ ਕੂੜ ਕਮਾਵੇ, ਆ ਕੁਛ ਤੂੰ ਕਰ ਰਹੀ ਹੈ ਬਹੁਤ ਉਠਾਵੇ ਭਾਰੋ, ਅਤੇ ਕੂੜ ਆਦ ਦਾ, ਲਾਲਚ ਦਾ, ਲੋਭ ਦਾ, ਇਹਨਾਂ ਚੀਜ਼ਾਂ ਦਾ ਤੂੰ ਆਪਣੇ ਸਿਰ ਉੱਤੇ ਬਹੁਤ ਭਾਰ ਉਠਾਈ ਜਾ ਰਹੀ ਹੈ, ਬਹੁਤ ਉਠਾਵੇ ਭਾਰੋ, ਤੂੰ ਕਾਇਆ ਮੈਂ ਰੁਲਦੀ ਦੇਖੀ। ਐ ਕਾਇਆ, ਅੱਜ ਜਿਹੜੀ ਤੂੰ ਬਹੁਤ ਸੁਖਾਲੀ ਹੈ ਨਾ, ਤੇਰੇ ਵਰਗੀਆਂ ਅਤਿਅੰਤ ਕਾਇਆ ਜੋ ਹਨ, ਜਦੋਂ ਉਹਨਾਂ ਦੇ ਵਿੱਚੋਂ ਇਹ ਹੰਸ, ਇਹ ਜੀਵਾਤਮਾ ਚਲੇ ਜਾਂਦਾ ਹੈ, ਤੇ ਮੈਂ ਉਹਨਾਂ ਨੂੰ ਰੁਲਦੀਆਂ ਦੇਖੀਆਂ। ਤੂੰ ਕਾਇਆ ਐ ਸ਼ਰੀਰ, ਐ ਕਾਇਆ, ਮੈਂ ਤੇਰੇ ਵਰਗੀਆਂ ਕਾਇਆ ਰੁਲਦੀਆਂ ਦੇਖੀਆਂ ਹਨ। ਕਿਸ ਤਰ੍ਹਾਂ? ਜਿਸ ਤਰ੍ਹਾਂ ਧਰਤੀ ਦੇ ਉੱਤੇ ਸੁਆਹ ਰੁਲਦੀ ਹੈ, ਮਿੱਟੀ ਰੁਲਦੀ ਹੈ, ਉੱਡਦੀ ਹੈ, ਇਸ ਤਰ੍ਹਾਂ ਕਾਇਆ ਮੈਂ ਤੇਰਾ ਹਸ਼ਰ ਹੁੰਦਾ ਦੇਖਿਆ। ਤੂੰ ਕਾਇਆ ਮੈਂ ਰੁਲਦੀ ਦੇਖੀ, ਜਿਉਂ ਧਰ ਉੱਪਰ ਛਾਰੋ। ਇਸ ਕਰਕੇ ਹੁਣ ਬਹੁਤ ਪਿਆਰ ਨਾਲ ਬਾਬਾ ਜੀ ਆਖ ਰਹੇ ਹਨ, ਕਹਿੰਦੇ ਹਨ ਸੁਣ ਸੁਣ ਸਿੱਖ ਹਮਾਰੀ। ਕਹਿੰਦੇ ਸਾਡੀ ਗੱਲ ਨੂੰ ਸੁਣ, ਸਾਡੀ ਸਿੱਖਿਆ ਨੂੰ, ਸਾਡੀ ਵਿਚਾਰ ਨੂੰ, ਸਾਡੀ ਓਪੀਨੀਅਨ ਨੂੰ, ਸਾਡੇ ਸੁਜੈਸ਼ਨ ਨੂੰ। ਕਹਿੰਦੇ ਧਿਆਨ ਦੇ ਨਾਲ ਸੁਣ, ਸੁਣ ਸੁਣ ਸਿੱਖ ਹਮਾਰੀ, ਸੁਕ੍ਰਿਤ ਕੀਤਾ ਰਹਿਸੀ ਮੇਰੇ ਜੀੜੇ, ਬਹੁੜ ਨਾ ਆਵੇ ਵਾਰੀ। ਇਹ ਵਾਰੀ ਬਾਰ ਬਾਰ ਹਿਊਮਨ ਫਾਰਮ ਦੇ ਵਿੱਚ ਆਉਣ ਦਾ ਜੋ ਚਾਂਸ ਹੈ, ਇਹ ਤੇਰੇ ਆਪਣੇ ਹੱਥ ਵਸ ਦੇ ਵਿੱਚ ਨਹੀਂ ਹੈ, ਨਾ ਇਸ ਨੂੰ ਤੂੰ ਕ੍ਰੀਏਟ ਕਰ ਸਕਦਾ ਹੈ, ਨਾ ਇਸ ਨੂੰ ਤੂੰ ਅਰਨ ਕਰ ਸਕਦਾ ਹੈ। ਇਹ ਅਕਾਲ ਪੁਰਖ ਦੀ ਰਹਿਮਤ ਦੇ ਨਾਲ ਤੈਨੂੰ ਮਿਲਿਆ ਸੀ, ਫਿਰ ਦੁਬਾਰਾ ਵਾਰੀ ਨਹੀਂ ਆਣੀ। ਹੁਣੇ ਹੀ ਜੋ ਆਤਮਕ ਜੀਵਨ ਲਈ ਤੂੰ ਕਰ ਲਏਗਾ, ਉਹੀ ਤੇਰੇ ਕੰਮ ਆਉਣਾ ਹੈ। ਇਸ ਕਰਕੇ ਗੁਰੂ ਬਾਬਾ ਜੀ ਅੱਜ ਦੇ ਕੀਰਤਨ ਦੇ ਵਿੱਚ, ਜਿਸ ਨੂੰ ਅਸੀਂ ਅੱਜ ਆਰੰਭ ਕਰ ਰਹੇ ਹਾਂ, ਸਰੀਰ ਤੋਂ ਆਰੰਭ ਵਿਚਾਰ ਹੋ ਰਹੀ ਹੈ। ਮਹਾਰਾਜ ਜੀ ਆਖਦੇ ਹਨ, ਹਾਂ ਤੁਧ ਆਖਾਂ ਮੇਰੀ ਕਾਇਆ, ਤੂੰ ਸੁਣ ਸਿੱਖ ਹਮਾਰੀ। ਕਾਇਆ ਐ ਸਰੀਰ, ਤੈਨੂੰ ਮੇਰੀ ਗੱਲ ਸੁਣਨ ਦੀ ਜ਼ਰੂਰਤ ਹੈ, ਯੂ ਨੀਡ ਟੂ ਲਿਸਨ ਟੂ ਮੀ। ਆਓ ਪਿਆਰ ਦੇ ਨਾਲ ਇਸ ਪੰਕਤੀ ਨੂੰ ਗਾਓ, ਹਾਂ ਤੁਧ ਆਖਾਂ ਮੇਰੀ ਕਾਇਆ, ਤੂੰ ਸੁਣ ਸਿੱਖ।

0: ਸਤ ਸਿੰਘ ਜੀ ਦਾਸ ਨੇ ਆਪ ਜੀ ਦੀ ਸੇਵਾ ਦੇ ਵਿੱਚ 10 ਦਿਨ ਰਹਿਣਾ ਹੈ। ਪਿਛਲੇ 10 ਦਿਨ ਓਮਾਨ ਮਸਕਟ ਜੋ 10 ਦਿਨ ਦਾ ਲਗਾਤਾਰ ਕੀਰਤਨ ਕਰਨ ਦਾ ਮੌਕਾ ਮਿਲਿਆ, ਉਸ ਤੋਂ ਬਾਅਦ ਕੱਲ੍ਹ ਉੱਥੇ ਕੀਰਤਨ ਦੀ ਸਮਾਪਤ ਹੋਈ। ਕੱਲ੍ਹ ਹੀ ਫਲਾਈਟ ਲਈ ਔਰ ਸਾਰੀ ਰਾਤ ਟਰੈਵਲ ਦੇ ਵਿੱਚ ਗੁਜ਼ਰੀ, ਅੱਜ ਹੀ ਇੱਥੇ ਸੁਬਹਾ ਪਹੁੰਚੇ ਹਾਂ। ਆਪ ਜੀ ਦੇ ਪਹਿਲੀ ਦਫ਼ਾ ਸਿੰਘਾਪੁਰ ਵਿਖੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ, ਇਹ ਮੇਰੇ ਧੰਨਭਾਗ ਹਨ। ਤੋ ਬਾਕੀ 10 ਦਿਨ ਜੋ ਹਨ ਉਹ ਮਹਾਰਾਜ ਜੀ ਨੇ ਜੋ ਇਸ ਸ਼ਬਦ ਦੇ ਵਿੱਚ ਆਖਿਆ ਹੈ ਉਸੇ ਦੀ ਹੀ ਇੱਕ ਵਿਚਾਰ ਦੀ ਲੜੀ ਰਹੇਗੀ, ਅਤੇ ਉਸ ਲੜੀ ਨੂੰ ਆਪ ਜੀ ਕੋਸ਼ਿਸ਼ ਕਰਨਾ ਕਿ ਪੂਰੀ ਦੀ ਪੂਰੀ ਸੁਣਨ ਦੀ ਕੋਸ਼ਿਸ਼ ਕਰਨਾ। ਸੋ ਇਸ ਟੌਪਿਕ ਦੇ ਉੱਤੇ 10 ਦਿਨ ਕੀਰਤਨ ਹੋਏਗਾ। ਆਪ ਜੀ ਨੇ ਬਹੁਤ ਧਿਆਨ ਨਾਲ ਸ਼ਬਦ ਸੁਣਿਆ ਹੋਏਗਾ। ਤੋ ਗੁਰੂ ਸਾਹਿਬ ਜੀ ਨੇ ਸਾਡੀ ਜ਼ਿੰਦਗੀ ਦੇ 3 ਏਰੀਆਜ਼ ਨੂੰ ਐਡਰੈਸ ਕੀਤਾ ਹੈ। ਉਹ ਕਿਹੜੇ ਕਿਹੜੇ ਹਨ? ਬਾਡੀ, ਮਾਇੰਡ ਐਂਡ ਸੋਲ। ਤਿੰਨਾਂ ਨੂੰ ਗੁਰੂ ਸਾਹਿਬ ਜੀ ਨੇ ਇਸ ਸ਼ਬਦ ਦੇ ਵਿੱਚ ਸੰਬੋਧਨ ਕੀਤਾ ਹੈ। ਕਾਇਆ ਨੂੰ ਆਖਿਆ ਹੈ, ਕਾਇਆ ਨੂੰ ਐਡਰੈਸ ਕੀਤਾ ਹੈ, ਹਾਂ ਤੁਧ ਆਖਾਂ ਮੇਰੀ ਕਾਇਆ, ਤੂੰ ਸੁਣ ਸਿੱਖ ਹਮਾਰੀ। ਕਿ ਕਾਇਆ ਦੇ ਪ੍ਰਤੀ ਵੀ ਸਾਨੂੰ ਕੁਝ ਸਮਝਣ ਦੀ ਜ਼ਰੂਰਤ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਬਹੁਤ ਸਾਰੀ ਜੋ ਇਨਫੋਰਮੇਸ਼ਨ ਹੈ, ਬਹੁਤ ਸਾਰੀ ਜੋ ਸਿੱਖਿਆ ਹੈ ਕਾਇਆ ਦੇ ਪ੍ਰਤੀ, ਕਿ ਕਾਇਆ ਕੀ ਹੈ, ਇਸ ਦਾ ਪੋਟੈਂਸ਼ੀਅਲ ਕੀ ਹੈ, ਇਸ ਦੀ ਕੈਪੇਬਿਲਿਟੀ ਕੀ ਹੈ, ਇਹ ਕਾਹਦੇ ਵਾਸਤੇ ਮਿਲੀ ਹੈ, ਇਹ ਕੀ ਵਸਤੂ ਹੈ, ਅਸੀਂ ਉਹ ਸੁਣਨਾ ਹੈ। ਤਾਂ ਕਿ ਅਸੀਂ ਆਪਣੀ ਕਾਇਆ ਨੂੰ ਜਿਵੇਂ ਵਰਤਣਾ ਚਾਹੀਦਾ ਹੈ ਉਵੇਂ ਵਰਤ ਸਕੀਏ। ਕਾਇਆ ਹੈ ਬਹੁਤ ਇੱਕ ਸਥੂਲ ਚੀਜ਼ ਜੋ ਨਜ਼ਰ ਆਉਂਦੀ ਹੈ, ਸੋਲਿਡ ਹੈ, ਗ੍ਰਾਸ ਹੈ, ਮਾਇੰਡ ਉਸ ਤੋਂ ਸਟਲ ਹੈ। ਗੁਰੂ ਮਹਾਰਾਜ ਜੀ ਨੇ ਇਸ ਸ਼ਬਦ ਦੇ ਵਿੱਚ ਕਾਇਆ ਨੂੰ ਐਡਰੈਸ ਕੀਤਾ ਹੈ, ਫਿਰ ਮਾਇੰਡ ਨੂੰ ਵੀ ਕੀਤਾ ਹੈ, ਮਨ ਨੂੰ ਵੀ ਸੰਬੋਧਨ ਕੀਤਾ ਹੈ। ਕਹਿੰਦੇ ਹਨ ਸੁਣ ਮੂਰਖ ਮਨ ਅਜਾਣਾ। ਮਨ ਨੂੰ ਜਿਸ ਲਈ ਐਡਰੈਸ ਕੀਤਾ ਤੇ ਆਖਿਆ ਕਿ ਇਹ ਸੁਧੀ ਮੂਰਖਤਾ ਦਾ ਹੀ ਘਰ ਹੈ, ਫਿਰ ਉਸ ਦੇ ਨਾਲ ਕਿਵੇਂ ਡੀਲ ਕਰਨਾ ਹੈ। ਤੇ ਤੀਸਰਾ ਹਿੱਸਾ ਹੈ ਜੀੜਾ ਜੀਵ ਆਤਮਾ। ਆਤਮਾ ਨੂੰ ਮਹਾਰਾਜ ਜੀ ਨੇ ਰੂਹ ਨੂੰ, ਸੋਲ ਨੂੰ ਐਡਰੈਸ ਕੀਤਾ ਹੈ। ਸੋ ਇਹਨਾਂ 10 ਦਿਨਾਂ ਦੇ ਵਿੱਚ ਅਸੀਂ ਇਹ 3 ਏਰੀਆਜ਼ ਜੋ ਹਨ ਉਹ ਕਵਰ ਕਰਾਂਗੇ, 3 ਉੱਤੇ ਵਿਚਾਰ ਕਰਾਂਗੇ। ਸਰੀਰ ਦੇ ਪ੍ਰਤੀ ਸਮਝਾਂਗੇ, ਕਿਉਂਕਿ ਸਰੀਰ ਅਤੇ ਮਨ ਅਤੇ ਆਤਮਾ ਜਿਤਨੀ ਦੇਰ ਤੱਕ ਇਹ 3 ਦੇ 3 ਇੱਕ ਹਾਰਮਨੀ ਦੇ ਵਿੱਚ ਨਹੀਂ ਆ ਜਾਂਦੇ, ਇੱਕ ਦੂਸਰੇ ਦੇ ਨਾਲ ਟਿਊਨਿੰਗ ਨਹੀਂ ਹੋ ਜਾਂਦੇ, ਉਤਨੀ ਦੇਰ ਤੱਕ ਸਾਡੀ ਲਾਈਫ ਜੋ ਹੈ ਬਹੁਤ ਕੌਨਫਲਿਕਟ ਦੇ ਵਿੱਚ, ਉਤਨੀ ਦੇਰ ਤੱਕ ਸਾਡੀ ਲਾਈਫ ਦੇ ਵਿੱਚ ਕਨਫਿਊਜ਼ਨ ਹੈ, ਉਤਨੀ ਦੇਰ ਤੱਕ ਸਾਡੀ ਲਾਈਫ ਦੇ ਵਿੱਚ ਪਰਮਾਰਥ ਨਹੀਂ ਆ ਸਕਦਾ। ਸੋ ਸਮਾਂ ਅੱਜ ਸਮਾਪਤ ਹੈ। ਅੱਜ ਦੀ ਵਿਚਾਰ ਆਪ ਜੀ ਦੀ ਸੇਵਾ ਦੇ ਵਿੱਚ ਜੋ ਰੱਖੀ ਹੈ ਉਹ ਇੱਥੇ ਹੀ ਸਮਾਪਤ ਕਰਦੇ ਹਾਂ। ਅੱਜ ਤੋਂ ਸਿਰਫ ਆਪ ਜੀ ਨੂੰ ਜੋ ਟੌਪਿਕ ਹੈ ਉਹ ਇੰਟਰੋਡਿਊਸ ਕੀਤਾ ਹੈ ਕਿ ਕਿਸ ਚੀਜ਼ ਉੱਤੇ 10 ਦਿਨ ਕੀਰਤਨ ਹੋਣਗੇ। ਆਪ ਜੀ ਵਕਤ ਸਿਰ ਰੋਜ਼ਾਨਾ ਆਓ, ਹੋਰ ਵੀ ਸੰਗਤਾਂ ਨੂੰ ਲੈ ਕੇ ਆਓ, ਤਾਂ ਕਿ ਅਸੀਂ ਗੁਰੂ ਬਾਬਾ ਜੀ ਦੀ ਜੋ ਗੁਰਮਤ ਹੈ ਉਸਨੂੰ ਸੁਣ ਸਕੀਏ, ਉਸਨੂੰ ਵਿਚਾਰ ਸਕੀਏ, ਅਤੇ ਉਸ ਤੋਂ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਜੋ ਸਾਡੇ ਜੀਵਨ ਦਾ ਰੂਹਾਨੀ ਪੱਖ ਹੈ, ਸਪਿਰਚੁਅਲ ਐਸਪੈਕਟ ਹੈ, ਆਤਮਿਕ ਜੀਵਨ ਹੈ, ਉਸ ਵੱਲ ਨੂੰ ਅਸੀਂ ਕਦਮ ਵਧਾ ਸਕੀਏ ਅਤੇ ਆਪਣੇ ਜੀਵਨ ਦੀ ਯਾਤਰਾ ਅਸੀਂ ਵੀ ਸਫਲ ਕਰ ਸਕੀਏ। ਅੱਜ ਆਪ ਜੀ ਇੱਕ ਸ਼ਬਦ ਜ਼ਰੂਰ ਨਾਲ ਲੈ ਕੇ ਜਾਇਓ, ਕਿਉਂਕਿ ਸਾਰਾ ਕੀਰਤਨ ਤੇ ਜਾਂਦਿਆਂ ਜਾਂਦਿਆਂ ਯਾਦ ਨਹੀਂ ਨਾ ਰਿਹਾ ਕਰਦਾ, ਪਰ ਇੱਕ ਪੁਆਇੰਟ ਤੇ ਨਾਲ ਲੈ ਕੇ ਜਾ ਸਕਦੇ ਹੋ ਜਿਸ ਨੂੰ ਅਸੀਂ ਆਖ ਸਕਦੇ ਹਾਂ ਕਿ ਫੂਡ ਫਾਰ ਦ ਥਾਟ। ਉਹ ਇਹ ਹੈ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਆਖਦੇ ਹਨ ਕਿ ਜ਼ਿੰਦਗੀ ਇੱਕ ਜਰਨੀ ਹੈ। ਉਹ ਕਹਿੰਦੇ ਹਨ ਮੇਰੀ ਸਕਸੈਸ ਇਸ ਗੱਲ ਦੇ ਵਿੱਚ ਹੈ, ਮੈਂ ਸਕਸੈਸਫੁਲ ਇਸ ਕਰਕੇ ਹਾਂ ਕਿ ਮੈਂ ਆਪਣੀ ਜ਼ਿੰਦਗੀ ਦੀ ਯਾਤਰਾ ਦੀ ਮੰਜ਼ਿਲ ਤੇ ਪਹੁੰਚ ਗਿਆ ਹਾਂ। ਹੁਣ ਘਰ ਜਾ ਕੇ ਇਸ ਉੱਤੇ ਪੌਂਡਰ ਕਰਨਾ, ਰਿਫਲੈਕਟ ਕਰਨਾ ਕਿ ਅਸੀਂ ਜ਼ਿੰਦਗੀ ਦੀ ਯਾਤਰਾ ਦੇ ਵਿੱਚ ਕਿੱਥੇ ਕਰਨਾ। ਬਸ ਕੱਲ ਨੂੰ ਕਿੱਥੋਂ ਵਾਹਿਗੁਰੂ ਜੀ ਕਾ ਖਾਲਸਾ,
1: ਸਤਿਗੁਰ ਹੋਏ ਦਿਆਲ ਤਾਂ ਸਰਦਾ ਪੁਰੀਏ। Sometimes the translation says, when the true Guru is merciful, then my trust, my hope is fulfilled. And the Gurbani says, the true Guru is merciful. And from the true Guru's mercy, my faith is complete, my faith is fulfilled.

ਬਾਹਰ ਕਰਿਆ ਕਰੋ। ਪੋਥੀਆਂ ਸਾਹਮਣੇ ਰੱਖਣ ਦਾ ਇਹੋ ਇੱਕ ਫਾਇਦਾ ਹੈ ਕਿ ਇਨਸਾਨ ਚੰਗੀ ਤਰ੍ਹਾਂ ਬੋਲ ਸਕਦਾ ਹੈ। ਇਸ ਲਈ ਸਾਰੇ ਪਿਆਰ ਨਾਲ ਕਰੀਬਨ ਸਾਰੀ ਸੰਗਤ ਹੀ ਪੋਥੀਆਂ ਰੱਖਦੀ ਹੈ, ਫਿਰ ਪੜ੍ਹਦੇ ਕਿਉਂ ਨਹੀਂ? ਪੜ੍ਹੋ ਸਾਰੇ, ਕੋਈ ਰਸਨਾ ਖਾਲੀ ਨਾ ਰਵੇ। ਆਓ ਸਾਹਿਬ ਪੰਚਮ ਪਾਤਸ਼ਾਹ ਜੀ ਦੀਆਂ ਕੈਸੀਆਂ ਇਹ ਪਿਆਰੀਆਂ ਤੁਕਾਂ ਨੇ, ਪੜ੍ਹੋ ਸਾਰੇ।

ठाकर पित पाल नायक खसम हमारे नायक खसम हमारे निमक निमक।

0: ਕੀ?
1: ਭਗਤ ਕਬੀਰ ਜੀ ਕਹਿੰਦੇ ਨੇ ਮੈਨੂੰ ਨਾ ਤਾਂ ਜੰਗਲ ਵਿੱਚ ਜਾਣਾ ਪਿਆ, ਨਾ ਮੈਨੂੰ ਵਿਭੂਤ ਚੜਾਣੀ ਪਈ। ਇਹ ਜਿਹੜੇ ਜੋ ਕਮਾਉਂਦੇ ਹਾਂ ਅਨੇਕ ਤਰੀਕੇ ਦੇ ਨਾਲ ਜਾ ਕਰਕੇ ਪੁੱਠੇ ਵੀ ਲਟਕਦੇ ਹਨ, ਜਾ ਕਰਕੇ ਆਪਣੇ ਸਰੀਰ ਦੇ ਉੱਤੇ ਵਿਭੂਤ ਵੀ ਲਗਾਉਂਦੇ ਹਨ, ਅਨੇਕ ਅਡੰਬਰ ਰਚਦੇ ਹਨ ਕਿ ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇ। ਪਰ ਭਗਤ ਕਬੀਰ ਜੀ ਕਹਿੰਦੇ ਹਨ

ਸਾਹਿਬ ਦੀ ਸਮਗਰ ਬਾਣੀ ਦੇ ਨਾਲ ਆਪਣੇ ਪਾਠ ਸ਼ੁਰੂ ਕੀਤਾ। ਕਿਸੇ ਕਾਰਜ ਦੀ ਸੰਪੂਰਨਤਾ ਤਦੋਂ ਹੁੰਦੀ ਹੈ ਜਦੋਂ ਸਾਰੀਆਂ ਵਿਧਾਂ ਜੁੜ ਜਾਣ। ਜੇ ਇੱਕ ਵਿਧ ਦੀ ਘਾਟ ਰਹਿ ਜਾਏ ਤਦ ਸੰਪੂਰਨਤਾ ਕਾਰਜ ਦੇ ਅੰਦਰ ਨਹੀਂ ਹੁੰਦੀ। ਜੈਸੀ ਸੰਪੂਰਨਤਾ ਦੀ ਕਾਰਜ ਨੂੰ ਆਰੰਭਣ ਜਾਂ ਚਿਤਵਨ ਵੇਲੇ ਮਨ ਵਿਚ ਭਾਵਨਕ ਰੂਪ ਵਿਚ ਪ੍ਰਗਟ ਹੁੰਦੀ ਹੈ, ਉਹ ਪ੍ਰਤੱਖ ਰੂਪ ਵਿਚ ਉਦੋਂ ਹੀ ਪ੍ਰਗਟ ਹੁੰਦੀ ਹੈ, ਸਾਹਮਣੇ ਆਉਂਦੀ ਹੈ ਜਦੋਂ ਸਾਰੀਆਂ ਵਿਧਾਂ ਇਕੱਠੀਆਂ ਹੋਈਆਂ। ਸੰਗਤ ਕਰਨੀ ਹੋਵੇ ਪਹਿਲੀ ਬਿਲ ਤਾਂ ਇਹ ਬਣੇ ਵੀ ਕੋਈ ਅਸਥਾਨ ਨਸੀਬ ਹੋਵੇ, ਫਿਰ ਇਹ ਬਿਲ ਜੁਣੇ ਵੀ ਚੌਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ, ਫਿਰ ਇਹ ਬਿਲ ਜੁੜੇ ਉਸ ਅਸਥਾਨ ਤੇ ਸਾਹਿਬ ਦੀ ਹਜ਼ੂਰੀ ਵਿਚ ਜੁੜਨ ਵਾਲੇ ਗੁਰਮੁਖ ਗੁਰਸਿੱਖ ਮਹਾਂਪੁਰਖ ਸਾਧੂ ਵੀ ਇਕੱਠੇ ਹੋਣ, ਇਹ ਵਿਧ ਵੀ ਜੁੜੇ ਤੇ ਜਦੋਂ ਇਹ ਸਾਰੀਆਂ ਵਿਧਾਂ ਬਣ ਜਾਣ ਜੁੜ ਜਾਣ ਤੇ ਇੱਕ ਆਹਰ ਗੁਰੂ ਪਾਤਸ਼ਾਹ ਉਹਨਾਂ ਆਪਣੀ ਹਜ਼ੂਰੀ ਵਿਚ ਜੁੜ ਬੈਠਿਆਂ ਨੂੰ ਬਖਸ਼ੇ, ਉਹ ਆਹਰ ਕੀ ਹੈ? ਸਾਹਿਬ ਨੇ ਬਾਣੀ ਅੰਦਰ ਜ਼ਿਕਰ ਕੀਤਾ ਹੈ, ਆਹਰ ਸਭ ਕਰਤਾ ਫਿਰੇ, ਆਹਰ ਇੱਕ ਨਾ ਹੋਏ। ਇਹਦਾ ਇਹ ਅਰਥ ਨਹੀਂ ਵੀ ਸਾਰੇ ਆਹਰ ਕਰਦਾ ਫਿਰਦਾ ਪਰ ਇੱਕ ਵੀ ਆਹਰ ਨਹੀਂ ਹੁੰਦਾ, ਇਹ ਨਹੀਂ ਅਰਥ ਹੈ। ਇਸਦਾ ਅਰਥ ਹੈ ਵੀ ਸਾਰੇ ਆਹਰ ਕਰਦਾ ਫਿਰਦਾ ਇਨਸਾਨ ਪਰ ਕੰਮ ਦਾ ਲੇਖੇ ਵਾਲਾ ਸਫਲ ਜਿਹੜਾ ਆਹਰ ਹੈ ਉਹ ਇੱਕ ਆਹਰ ਨਹੀਂ, ਇਹ ਤਾਂ ਹੁੰਦਾ ਹੈ। ਇਹ ਨਿੰਦਾ ਚੁਗਲੀ ਵਕੀਲੀ ਦਾ ਆਹਰ ਵੀ ਕਰ ਸਕਦਾ, ਅਣਹੋਣੀ ਵੀ ਸਹੇੜ ਲੈਂਦਾ ਹੈ, ਰਾਹ ਜਾਂਦੇ ਨੂੰ ਵੀ ਖੜਾ ਕਰ ਲੈਂਦਾ ਜਦੋਂ ਕਿਸੇ ਦੀ ਗੱਲ ਕਰਨੀ ਹੋਵੇ। ਜੇ ਝਗੜਾ ਸਹੇੜਨਾ ਹੋਵੇ ਫਿਰ ਵੀ ਤੁਰੇ ਜਾਂਦੇ ਨੂੰ ਵੀ ਆਵਾਜ਼ ਮਾਰ ਲੈਂਦਾ ਹੈ। ਸੰਸਾਰਕ ਸੁੱਖਾਂ ਦੀ ਲੋੜ ਹੋਵੇ ਕਿਰਤ ਕਮਾਈ ਲਈ ਵੀ ਆਹਰ ਇਹ ਕਰ ਲੈਂਦਾ ਹੈ। ਸੱਜਣਾ ਮਿੱਤਰਾਂ ਦੀ ਸੁਸਾਇਟੀ ਦੀ ਲੋੜ ਹੋਵੇ ਤੇ ਐਸੇ ਵੀ ਵਿਚਾਰ ਵਟਾਂਦਰੇ ਵਾਲੇ ਆਪਣੇ ਮੇਲੀ ਹਮਜੋਲੀ ਇਕੱਠੇ ਕਰ ਲੈਂਦਾ ਹੈ। ਸੰਸਾਰਕ ਪੱਖੋਂ ਜੀਵਨ ਦੇ ਨਾਲ ਸੰਬੰਧ ਰੱਖਣ ਵਾਲੇ ਸਮੁੱਚੇ ਆਹਰ ਜਿਸ ਜਿਸ ਦੀ ਇਹਨੂੰ ਲੋੜ ਹੁੰਦੀ ਹੈ ਉਹਦੇ ਇਕੱਠ ਲਈ ਇਹ ਉਦਮ ਕਰਦਾ ਹੈ। ਪਰ ਜਿਹੜਾ ਲੇਖੇ ਵਾਲਾ ਆਹਰ ਹੈ ਜਿਸਨੇ ਇਸਦਾ ਜਨਮ ਸਫਲਾ ਕਰਨਾ ਉਹ ਇਹ ਤੋਂ ਨਹੀਂ ਹੁੰਦਾ, ਉਹ ਨਹੀਂ ਇਹ ਕਰਦਾ ਹੈ। ਆਹਰ ਇੱਕ ਨਾ ਹੋਏ ਇਹਦਾ ਅਰਥ ਇਹ, ਉਹ ਆਹਰ ਨਹੀਂ ਕਰਦਾ ਹੈ। ਤੇ ਜਿਤ ਆਹਰ ਜਗ ਉਧਰੈ ਉਸ ਆਹਰ ਦੀ ਸੋਝੀ ਕਿਸੇ ਵਿਰਲੇ ਗੁਰਮੁਖ ਨੂੰ ਸਾਹਿਬ ਜੀ ਬਖਸ਼ੇ। ਉੱਚਾ ਸੰਸਾਰ ਹੋਰਨਾਂ ਧੰਦਿਆਂ ਆਹਰਾਂ ਦੇ ਵਿੱਚ ਹੀ ਲੱਗਿਆ ਤੁਰਿਆ ਫਿਰਦਾ ਹੈ। ਜਦੋਂ ਇਉਂ ਜੁੜਾਂ ਜੁੜਨ ਨਾ ਵਿਧਾਂ ਬਣ ਜਾਣ ਤੇ ਗੁਰੂ ਕੀ ਹਜ਼ੂਰੀ ਵਿਚ ਫੇਰ ਹੋਣ ਗੁਰਮੁਖ ਗੁਰਸਿੱਖ ਸਾਧੂ ਸੰਤ ਇਕੱਠੇ, ਫਿਰ ਕੀ ਹੈ ਆਹਰ ਉਥੇ ਦਾ? ਇਹ ਵਿਧਾਂ ਜੁੜ ਗਈਆਂ ਨਾ, ਹੁਣ ਇਨ੍ਹਾਂ ਵਿਧਾਂ ਨੇ ਇੱਕ ਆਹਰ ਆਰੰਭਣਾ ਹੈ। ਉਹ ਆਹਰ ਹੈ ਜਿਹੜਾ ਆਪ ਜੀ ਨੇ ਕੋਈ ਤਕਰੀਬਨ 10-11 ਦਿਨ ਆਰੰਭ ਕੇ ਅੱਜ ਸਮਾਪਤੀ ਦੇ ਉੱਤੇ ਸਾਹਿਬ ਦਾ ਸ਼ੁਕਰਾਨਾ ਕਰਨ ਲਈ ਗੁਣ ਗਾਉਣੇ ਆਰੰਭੇ, ਇਹ ਹੈ ਆਹਰ। ਸਗਲ ਵਿਧੀ ਜੁੜ ਆਹਰ ਕਰਿਆ, ਜਦੋਂ ਕੋਈ ਆਹਰ ਇਨਸਾਨ ਆਪਣੇ ਆਸਰੇ ਆਪਣੇ ਬਲਬੋਤੇ ਤੇ ਆਪਣੀ ਮਿਹਨਤ ਤੇ ਆਪਣੀ ਸਿਆਣਪ ਤੇ ਆਪਣੀ ਦੌਲਤ ਤੇ ਆਰੰਭਦਾ ਹੈ ਤਾਂ ਪ੍ਰਮਾਣਿਆ ਜਾਣ ਵਾਲਾ ਆਹਰ ਨਹੀਂ ਹੈ। ਲੇਕਿਨ ਗੁਰੂ ਕੇ ਗੁਰਮੁਖਾਂ ਗੁਰਸਿੱਖਾਂ ਦਾ ਆਹਰ ਜੋ ਵੀ ਇਹ ਆਰੰਭਦੇ ਨੇ ਇਹਦਾ ਟਿਕਾਣਾ ਇਹਦੀ ਓਟ ਇਹਦਾ ਸਹਾਰਾ ਗੁਰੂ ਦਾ ਭਰੋਸਾ ਹੈ। ਆਪਣੇ ਬਲ ਨਾਲ ਇਹ ਕਦੇ ਨਹੀਂ ਕਹਿੰਦਾ ਵੀ ਮੈਂ ਜਿਹੜਾ ਇਹ ਆਹਰ ਆਰੰਭਿਆ ਇਹਦੇ ਅੰਦਰ ਮੈਨੂੰ ਸੰਪੂਰਨਤਾ ਮਿਲੇਗੀ, ਮੈਂ ਜ਼ਰੂਰ ਪੂਰਨ ਕਰਾਂਗਾ। ਗੁਰੂ ਦਾ ਸਿੱਖ ਸਦਾ
ਜੋ ਵੀ ਆਰਜ ਕਾਰਜ ਆਰੰਭਦਾ ਹੈ ਉਹਦੀ ਓਟ, ਉਹਦੀ ਟੇਕ, ਉਹਦਾ ਸਹਾਰਾ, ਉਹਦੀ ਸਫਲਤਾ ਦੀ ਕੁੰਜੀ ਸਾਹਿਬ ਦਾ ਭਰੋਸਾ ਹੈ। ਤੇ ਇਸੇ ਕਰਕੇ ਹੀ ਇਹ ਕਹਿੰਦਾ ਵੀ ਤੇਰਾ ਭਰੋਸਾ ਪਿਆਰੇ ਮੈਂ ਲਾਡ ਲਡਾਇਆ, ਲਾਡ ਲਡਾਉਂਦਾ ਗੁਰੂ ਕਾ ਸਿੱਖ ਗੁਰੂ ਦੇ ਨਾਲ, ਪਰ ਸਾਹਿਬ ਦੇ ਭਰੋਸੇ ਤੇ ਲੜਾਉਂਦਾ ਹੈ, ਆਪਣੇ ਭਰੋਸੇ ਤੇ ਇਹ ਲਾਡ ਨਹੀਂ ਲਡਾਉਂਦਾ ਹੈ। ਕੀ ਬਣਿਆ, ਕਾਰਜ ਸਗਲ ਆਰੰਭਿਓ ਕਰਕਾ, ਠਾਕਰ ਕਾ ਭਰੋਸਾ, ਗੁਰੂ ਦਾ ਆਸਰਾ ਹੈ ਨਾ। ਤੇ ਜਦੋਂ ਇਹ ਆਹਰ ਇਕੱਠੇ ਕੀਤੇ, ਜਦੋਂ ਗੁਰੂ ਦਾ ਭਰੋਸਾ ਤੇ ਟੇਕ ਹੋਵੇ, ਜਿੰਨੇ ਉਸਦੀ ਫੇਲੋਅਰ ਦੇ ਅੰਦੇਸ਼ੇ ਤੇ ਡਰ ਹੁੰਦੇ ਨੇ ਨਾ ਵੀ ਪਤਾ ਨਹੀਂ ਇਸ ਕਾਰਜ ਦੇ ਅੰਦਰ ਸਫਲਤਾ ਹੋਏਗੀ ਕਿ ਨਹੀਂ ਹੋਏਗੀ, ਇਹ ਸਿਰੇ ਚੜੇਗਾ ਕਿ ਨਹੀਂ ਚੜੇਗਾ, ਪਰ ਜਦੋਂ ਇਹ ਟੇਕ ਹੋਵੇ ਵੀ ਮੈਂ ਕਾਰਜ ਆਰੰਭਣ ਲੱਗਿਆ, ਭਾਵੇਂ ਇਹਦੇ ਲੋਕਾਂ ਨੂੰ ਅੰਦੇਸ਼ੇ, ਸ਼ੱਕ, ਫਿਕਰ, ਚਿੰਤਾ ਹੋਣ, ਪਰ ਸਾਹਿਬ ਦੀ ਓਟ ਦਾ ਸਦਕਾ ਗੁਰੂ ਕੇ ਸਿੱਖ ਨੂੰ ਇਹ ਕਦੇ ਵੀ ਮਨ ਵਿਚ ਕਾਂਪ ਨਹੀਂ ਆਈ ਵੀ ਮੈਂ ਜਿਹੜਾ ਗੁਰੂ ਆਸਰੇ ਪ੍ਰਾਇਣ ਹੋ ਕੰਮ ਆਰੰਭਣ ਲੱਗਿਆ ਇਹਦੇ ਵਿਚ ਮੈਨੂੰ ਸਫਲਤਾ ਨਹੀਂ। ਜੇ ਮੈਂ ਉਸ ਦੇ ਸ਼ਬਦ ਨਾ ਬੋਲਾਂ, ਸਚਾਈ ਬਿਆਨ ਕਰਾਂ, ਤਾਂ ਫਿਰ ਠਾਕਰ ਦੇ ਭਰੋਸੇ ਦਾ ਕ੍ਰਿਸ਼ਮਾ ਨਹੀਂ ਹੈ? ਅੱਜ ਇੱਥੇ ਤੁਸੀਂ ਬੈਠੇ ਹੋਏ, ਠਾਕਰ ਦੀ ਟੇਕ ਤੇ ਓਟ ਭਰੋਸੇ ਦਾ ਕ੍ਰਿਸ਼ਮਾ ਨਹੀਂ? ਮਨੁੱਖ ਉਦਮ ਤੇ ਮਨੁੱਖ ਸਕੀਮ ਇਸ ਨੂੰ ਵੇਖ ਕੇ ਚਕਰਿਤ ਹੁੰਦੀ ਹੈ, ਲਾਜ਼ਮੀ ਤੌਰ ਤੇ ਹੁੰਦੀ ਹੈ ਵੀ ਇਹ ਕੀ ਸੀ, ਦਿਨਾਂ ਵਿਚ ਕੀ ਬਣ ਗਿਆ, ਤੇ ਇੱਥੇ ਕੀ ਕੁਝ ਹੁੰਦਾ ਸੀ ਤੇ ਅੱਜ ਕੀ ਕੁਝ ਹੋ ਰਿਹਾ। ਯਾਨੀ ਬਿਲਕੁਲ ਦੂਸਰੇ ਦਾ ਐਨ ਅਪੋਜ਼ਿਟ ਪੱਖ ਜਿਹੜਾ ਹੈ ਉਸ ਅਸਥਾਨ ਦਾ ਇਹ ਪ੍ਰਗਟ ਸਾਹਮਣੇ ਹੋ ਗੁਜ਼ਰਿਆ। ਇਹ ਕਿਵੇਂ ਹੋ ਗਿਆ? ਕਿਸੇ ਇਨਸਾਨ ਦੇ ਬਲ ਨਾਲ ਨਹੀਂ ਹੋਇਆ। ਕੋਈ ਐਸਾ ਗੁਰਮੁਖ ਹੈ, ਕੋਈ ਐਸੀ ਭਾਵਨੀ ਵਾਲਾ ਗੁਰੂ ਕਾ ਲਾਲ ਹੈ ਜਿਹਦੀ ਭਾਵਨੀ ਦਾ ਸਦਕਾ, ਜਿਸ ਦੇ ਸਿੱਖ ਦਾ ਸਿਦਕ ਦਾ ਸਦਕਾ, ਉਹਦੀ ਸੰਗਤ ਦੀ ਰੰਗਤ ਪ੍ਰਾਪਤ ਕਰਨ ਵਾਲਿਆਂ ਨੂੰ ਵੀ ਕੁਝ ਉਸ ਦੀ ਭਾਵਨਾ ਤੇ ਸਿਦਕ ਦੇ ਭੰਡਾਰੇ ਵਿੱਚੋਂ ਕਿਣਕਾ ਨਸੀਬ ਹੋਇਆ। ਦੋਵੇਂ ਭਾਵੇਂ ਬੂਟੀ ਇਟ ਸੈਲਫ ਬੂਟੀ ਹੈ, ਉਹ ਨਿਗੁਣੀ ਨਿਤਾਣੀ ਇੱਕ ਬੂਟੀ ਹੈ, ਪਰ ਰਹਿੰਦੀ ਚੰਦਨ ਦੀ ਸੰਗਤ ਵਿੱਚ, ਆਕਾਰ ਉਹਦਾ ਕੁਛ ਨਹੀਂ, ਵਕਾਰ ਉਸ ਦਾ ਕੁਛ ਨਹੀਂ ਆਪਣੇ ਰੂਪ ਵਿੱਚ, ਪਰ ਜਦੋਂ ਚੰਦਨ ਦੀ ਸੰਗਤ ਦੇ ਵਿੱਚ ਆ ਜਾਏ ਤਾਂ ਸਿਆਣੇ ਸਿਆਣੇ ਚਤੁਰ ਇਨਸਾਨ ਵੀ ਭੁਲੋਖਾ ਖਾ ਜਾਂਦੇ ਨੇ ਵੀ ਇਹ ਸੁਗੰਧੀ ਚੰਦਨ ਦੀ ਹੈ ਜਾਂ ਇਹ ਨਿਗੁਣੀ ਬੂਟੀ ਦੇ ਵਿੱਚੋਂ ਆ ਰਹੀ। ਨਿਗੁਣੀ ਮਿੱਟੀ ਵੀ ਕਿਸੇ ਸੁਗੰਧੀ ਵਾਲੀ ਸੰਗਤ ਦੇ ਵਿੱਚ ਰਹਿ ਕੇ ਰੰਗਵਾਨ ਖੁਸ਼ਬੂਦਾਰ ਬਣ ਜਾਂਦੀ। ਇਵੇਂ ਗੁਰਮੁਖ ਦੀ, ਗੁਰਸਿੱਖ ਦੀ, ਸਾਧਨ ਦੀ, ਮਹਾਂਪੁਰਖ ਦੀ, ਇਹਨੂੰ ਕੋਈ ਸ਼ਬਦ ਕਹਿ ਲਓ, ਇੱਥੇ ਸ਼ਬਦਾਂ ਦਾ ਤਕਰਾਰ ਨਹੀਂ, ਝਗੜਾ ਨਹੀਂ ਹੈ ਇੱਥੇ। ਇਹਨੂੰ ਜੋ ਮਰਜ਼ੀ ਕਹਿ ਲਓ, ਸਿੱਖੜਾ ਕਹਿ ਲਓ, ਗੁਰਮੁਖ ਕਹਿ ਲਓ, ਸੰਤ ਕਹਿ ਲਓ, ਸਾਧੂ ਕਹਿ ਲਓ, ਗੁਰਮੁਖ ਕਹਿ ਲਓ, ਸਿੱਖ ਕਹਿ ਲਓ, ਪਰ ਜੇ ਸਹੀ ਰੂਪ ਵਿੱਚ ਗੁਰੂ ਪਿਆਰ, ਗੁਰੂ ਰੰਗ ਵਿੱਚ ਰੰਗਿਆ ਹੈ ਨਾ, ਪਰ ਇਹ ਫਿਰ ਕਿਸ਼ਵੇ ਵਾਲੀ ਗੱਲ ਹੈ ਵੀ ਉਹਦੀ ਸੰਗਤ ਜਿਹੜੀ ਹੈ ਨਾ ਲਾਜ਼ਮੀ ਤੌਰ ਤੇ ਜੀਵਨ ਦੇ ਅੰਦਰ ਰੰਗਤ ਤੇ ਪਲਟਾ ਲਿਆਉਂਦੀ ਹੈ। ਇਹਦੇ ਵਿੱਚ ਨਾ ਕੋਈ ਗੱਲ ਆਉਂਦੀ ਹੈ ਤੇ ਨਾ ਜਾਂਦੀ ਹੈ, ਇਹ ਗੱਲ ਸਚਾਈ। ਸਾਹਿਬ ਦੀ ਬਖਸ਼ਿਸ਼ ਦਾ ਸਦਕਾ, ਸੁਣਿਆ ਬਾਜਾ ਬਾਜ ਸੁਹਾਵੀ, ਭੋਰ ਭਇਆ ਮੈਂ ਪ੍ਰਿਆ ਮੁਖ ਭੇਖੇ। ਭੋਰ ਉਜਾਲਾ ਹੁੰਦਾ ਨਾ, ਰਾਤ ਤੋਂ ਬਾਅਦ ਪਠਾਲਾ ਹੁੰਦਾ, ਪ੍ਰਗਟਾਓ ਹੁੰਦਾ ਹੈ, ਖੇੜਾ ਆਉਂਦਾ ਹੈ। ਗੁਰੂ ਕਾ ਸਿੱਖ ਅਗਿਆਨਤਾ ਦੇ ਅੰਧੇਰੇ ਵਿੱਚੋਂ ਜੋਤ ਉਦੋਂ ਨਸੀਬ ਕਰਦਾ ਹੈ ਤੇ ਜਦੋਂ ਉਹਨੂੰ ਉਹਦੇ ਹਿਰਦੇ ਦੇ ਅੰਤਸ਼ਕਰਨ ਦੇ ਕੋਠੇ ਵਿੱਚ ਬੈਠਾ ਉਹਦਾ ਪਿਆਰਾ ਦਿਸਦਾ ਹੈ। ਤੇ ਫਿਰ ਹੁੰਦਾ ਗ੍ਰਹਿ ਮੰਗਲ ਸੋਹਲਾਵੀ, ਸੋਹਲੇ ਖੁਸ਼ੀਆਂ ਦੇ ਨਗਮੇ ਜੋ ਤੁਸੀਂ ਬੈਠੇ ਗਾਉਂਦੇ ਹੋ ਨਾ ਹੁਣ ਇੱਥੇ। ਆ ਗੁਰੂ ਦੀ ਬਖਸ਼ਿਸ਼ ਦਾ ਸਦਕਾ, ਇਸ ਸਥਾਨ ਨੂੰ ਵੇਖਣ ਤੋਂ ਪਹਿਲਾਂ ਜੋ ਮਨ ਦੇ ਅੰਦਰ ਚਿਤਵਰੀ ਸੀ ਵੀ ਭਾਵੇਂ ਇਹ ਕਲੱਬ ਹੈ, ਭਾਵੇਂ ਇੱਥੇ ਕੁਝ ਵੀ ਬਣਿਆ, ਭਾਵੇਂ ਇੱਥੇ ਬਾਰ ਵੀ ਬਣੀ ਹੈ, ਇੱਥੇ ਡਾਂਸਿੰਗ ਰੂਮ ਵੀ ਬਣਿਆ, ਸਭ ਕੁਛ, ਐਵਰੀਥਿੰਗ ਉੱਥੇ ਬਣੀ ਹੈ, ਸਭ ਕੁਛ ਹੈ, ਲੇਕਿਨ ਇਸ ਨੂੰ ਖਰੀਦਣ ਵੇਲੇ ਦੇ ਪਿੱਛੇ ਇੱਕ ਨਕਸ਼ਾ ਸੀ, ਇੱਕ ਚਿਤਵਨੀ ਸੀ, ਇੱਕ ਸੋਚ ਸੀ ਵੀ ਇਹਦੇ ਅੰਦਰ ਮਾਡੀਫਿਕੇਸ਼ਨ ਕਰਕੇ ਅਸੀਂ ਇਹਦਾ ਸਹੀ ਰੂਪ ਆਹ ਬਣਤਰ ਬਣਾ ਦੇਣੀ।
ਤੇ ਸਤਿਗੁਰੂ ਦਾ ਸਦਕਾ ਫਿਰ ਜਦੋਂ ਉਹ ਪ੍ਰਗਟ ਸਾਕਾਰ ਰੂਪ ਵਿੱਚ ਹੁੰਦਾ ਹੈ ਨਾ, ਫਿਰ ਗੁਰੂ ਕਾ ਸਿੱਖ ਸੁਹਲਾਵੀ ਮੰਗਲ ਗਾਉਂਦਾ ਹੈ ਬੈਠ ਕੇ। ਇੱਕ ਅਗਲੀ ਤੁਕ ਦਾ ਅਰਥ ਕਰਕੇ ਮੈਂ ਇਹਨੂੰ ਸੰਖੇਪ ਕਰਕੇ ਪੂਰਾ ਕਰ ਦੇਣਾ ਹੈ। ਖੋਜਤ ਖੋਜਤ ਮੈਂ ਪਾਹਨ ਮਿਲਿਓ, ਇਹ ਅਰਥ ਨਾ ਸਮਝ ਆਲੇ। ਆਮ ਅਮੂਮਨ ਪਾਹਣ ਸ਼ਬਦ ਹੈ ਪੱਥਰ ਨੂੰ ਕਹਿੰਦੇ ਨੇ, ਪਰ ਇੱਥੇ ਅਰਥ ਨਾ ਸਮਝ ਲਿਓ, ਕਿਤੇ ਬਿਲਕੁਲ ਅਨਰਥ ਹੋ ਕੇ ਸਾਰੇ ਸ਼ਬਦ ਦਾ ਰਸ ਖਤਮ ਹੋ ਜਾਏਗਾ। ਇੱਥੇ ਪਾਹਣ ਨੰਨੇ ਨਾਲਾਂ ਖੋਜਦੇ ਹਾਂ, ਜਿਵੇਂ ਸੂਜ ਮਾਤਾ ਆਪਣੀ ਬੱਚੀ ਲਈ ਚੰਗਾ ਵਰ ਲੱਭਦਾ ਹੈ ਨਾ, ਤਿਉਂ ਗੁਰੂ ਕਾ ਸਿੱਖ ਵੀ ਆਪਣੀ ਆਤਮਾ ਨੂੰ ਕਿਸੇ ਮਹਾਨ ਦੇ ਨਾਲ ਪ੍ਰਣਾਉਣ ਲਈ, ਆਪਣੀ ਆਤਮਾ ਨੂੰ ਕਿਸੇ ਦੇ ਨਾਲ ਪ੍ਰਣਾਉਣ ਲਈ ਇਹ ਵੀ ਖੋਜ ਕਰਦਾ ਹੈ। ਤੇ ਸਤਿਗੁਰੂ ਕਹਿੰਦੇ ਨੇ ਵੀ ਜਦੋਂ ਇੰਨੀਆਂ ਜਿਹੀਆਂ ਵਿਧਾ ਬਣੀਆਂ, ਗੁਰੂ ਕਾ ਸਥਾਨ ਰਚਿਆ ਗਿਆ, ਸਾਹਿਬ ਦੀ ਹਜ਼ੂਰੀ ਹੋਈ, ਗੁਰੂ ਕੇ ਸਿੱਖ ਇਕੱਠੇ ਹੋਏ, ਉਥੇ ਬੈਠ ਕੇ ਉਹਦੀ ਸਿਫਤ ਸਲਾਹ ਉਹਦੀ ਕੀਰਤੀ ਕੀਤੀ, ਉਸ ਕੀਰਤੀ ਦੇ ਵਿੱਚੋਂ ਮੈਨੂੰ ਇੱਕ ਮਾਰਗ ਮਿਲਿਆ, ਤੇ ਉਸ ਮਾਰਗ ਦੇ ਉੱਤੇ ਤੁਰ ਕੇ ਮੈਂ ਜਿਸ ਵਸਤੂ ਦਾ ਢੂੰਡਾਉਂ ਹੈ ਉਹਦੀ ਮੈਂ ਖੋਜ ਕੀਤੀ, ਤੇ ਮੈਨੂੰ ਖੋਜਦੇ ਖੋਜਦੇ ਨੂੰ ਤੁਰੇ ਫਿਰਦੇ ਫਿਰਦੇ ਨੂੰ ਪਾਉਣ ਮੀਨਸ ਮੈਨੂੰ ਪ੍ਰਾਹੁਣਾ, ਮੈਨੂੰ ਮਾਲਕ ਮਿਲ ਗਿਆ, ਗੁਰੂ ਮਿਲ ਗਿਆ। ਅਰਥ ਇਸਦਾ ਹੈ, ਖੋਜਤ ਖੋਜਤ ਮੈਂ ਪਾਹਨ ਮਿਲਿਓ, ਫਿਰ ਕੀ ਹੈ, ਬਸ ਜਦੋਂ ਮਿਲ ਗਿਆ ਨਾ ਪਾਹੁਣ, ਜਦੋਂ ਮਿਲ ਗਿਆ ਗੁਰੂ, ਜਦੋਂ ਮਿਲ ਗਿਆ ਪਿਆਰਾ, ਕਿਸੇ ਦੇ ਘਰ ਕੋਈ ਪ੍ਰਾਹੁਣਾ ਚਲਿਆ ਜਾਏ ਤੇ ਆਪ ਰੋਟੀ ਉਹ ਖਾਏ ਨਾ ਖਾਏ, ਲੇਕਿਨ ਪ੍ਰਾਹੁਣੇ ਦੀ ਪ੍ਰਾਹੁਣਚਾਰੀ ਦੇ ਅੰਦਰ ਉਹ ਕਸਰ ਨਹੀਂ ਰੱਖਦੇ। ਤੇ ਜਦੋਂ ਖੋਜਦਾ ਖੋਜਦਾ ਮਾਰਗ ਤੋਂ ਤੁਰਿਆ, ਗੁਰੂ ਕਾ ਸਿੱਖ ਗੁਰੂ ਵਾਲਾ ਬਣਦਾ, ਬਸ ਫਿਰ ਗੁਰੂ ਦੀ ਪ੍ਰਾਹੁਣਚਾਰੀ ਇਹੀ ਹੈ ਵੀ ਭਗਤ ਕਰੋ, ਭਗਤੀ ਕਰਦਾ ਹੈ ਕਿਸ ਤਰੀਕੇ ਨਾਲ, ਭਗਤ ਕਰੋ ਨਿਭ ਪਾਏ, ਨਿਮਰਤਾ ਵਿੱਚ ਭਿੱਜ ਕੇ, ਪਿਆਰ ਵਿੱਚ ਆਪਾ ਮਿਟਾ ਕੇ, ਐਸਾ ਆਪਾ ਮਿਟਾ ਕੇ ਜਿਵੇਂ ਫਰੀਦ ਜੀ ਕਹਿੰਦੇ, ਫਰੀਦਾ ਥਿਓ ਪਵਾਹੀ ਦਬ, ਕਿਉਂ ਜੇ ਸਾਈਂ ਲੋੜੇ ਸਭ, ਜੇ ਸਭ ਵਿੱਚ ਉਸ ਦਾ ਜ਼ਹੂਰ ਪ੍ਰਕਾਸ਼ ਵੇਖਣਾ ਚਾਹੁੰਦਾ ਤਾਂ ਇਹ ਹੋ ਜਾ ਵੀ ਇੱਕ ਛਿੱਜੇ ਵਿਆਹ ਲਤਾੜੀਏ ਤਾਂ ਸਾਹਿਬ ਦੇ ਦਰਵਾੜੀ, ਇੱਕ ਕੱਟੀ ਜਾਣ ਇੱਕ ਪੈਰਾਂ ਨਾਲ ਲਤਾੜੀ ਜਾਣ ਤੇ ਸਾਹਿਬ ਦੇ ਦਰ ਦੇ ਉੱਤੇ ਅਲੱਗ ਅਲੱਗ ਚਰਨਾਂ ਨੂੰ ਅੱਪੜ ਜਾਈਦਾ ਹੈ। ਇਸ ਕਰਕੇ ਮੈਂ ਸਾਹਿਬ ਪਾਤਸ਼ਾਹ ਨੂੰ ਆਪਣਾ ਪ੍ਰਾਹੁਣਾ, ਆਪਣਾ ਮਾਲਕ, ਆਪਣਾ ਗੁਰੂ ਪ੍ਰਾਪਤ ਕਰਕੇ ਉਹਦੀ ਮੈਂ ਭਗਤ ਕਰਦਾ, ਨਿਮਰਤਾ ਦੇ ਅੰਦਰ ਪਿਆਰ ਵਿੱਚ ਸਿਦਕ ਵਿੱਚ ਭਿੱਜ ਕੇ ਰਸ ਕੇ, ਸੁੱਕੇ ਮੰਨਾਂ ਨਹੀਂ, ਰਸ ਕੇ ਉਹਦੇ ਪਿਆਰ ਵਿੱਚ ਇਹ ਗੁਰੂ ਕੇ ਸਿੱਖ ਪਿਆਰ ਨਾਲ ਉਹਦੀ ਕੀਰਤੀ ਕਰਦਾ ਆਪਾਂ।

ਜਦੋਂ ਸਤਿਗੁਰੂ ਵਿਸਰ ਜਾਏ ਨਾ ਸ਼ਬਦ ਦੀ ਚੋਟ ਦੇ ਨਾਲ, ਉੱਥੋਂ ਇਹ ਰਾਗ ਤਾਲ ਆਪੇ ਸੁਧਰ ਦੇ ਤੁਰੇ ਫਿਰਦੇ ਰਹਿੰਦੇ। ਇਸ਼ਕ ਹੀ ਐਸਾ, ਇਹਨੂੰ ਕੀ ਰੋਕੇ ਕੋਈ। ਸੋ ਜਿਵੇਂ ਗਾ ਹੁੰਦਾ ਗਾ ਲਓ।

ਗੁਰੂ ਪਰਿਵਾਰ ਦੀ ਫਲਵਾੜੀ ਦੇ ਪਖਾਵਜ ਗੁਰੂ ਕੇ ਕੀਰਤਨ ਵਿਚ ਤਾਲ ਮਿਰਦੰਗ ਵਜਾਉਂਦੇ ਨੇ। ਇਹਨਾਂ ਨੂੰ ਵੀ ਇਹ ਪਤਾ ਲੱਗੂ ਵੀ ਗੁਰੂ ਕੇ ਸਿੱਖ ਇਹਨਾਂ ਗੁਣੀਆਂ ਦੀ ਪ੍ਰੀਖਿਆ ਕਿਵੇਂ ਕਰਦੇ ਆ, ਵੀ ਇਹ ਆਪਣੀ ਲੈ ਤਾਰ ਚ ਪੱਕੇ ਰਹਿੰਦੇ ਕਿ ਨਹੀਂ ਰਹਿੰਦੇ।

ਅੱਜ ਸ੍ਰੀ ਅਬਚਲ ਨਗਰ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਦਸ਼ਮੇਸ਼ ਪਿਤਾ ਦੇ ਚਰਨਾਂ 'ਚ ਬੇਨਤੀ ਕਰਕੇ ਨੰਦ ਲਾਲ ਜੀ ਕਹਿ ਰਹੇ ਹਨ, ਹੇ ਸਤਿਗੁਰੂ, ਸਿੱਖ ਪੰਥ ਦੀ ਸਿਰਜਣਾ ਕਰਨ ਵਾਲੇ ਖਾਲਸਾ ਪੰਥ ਨੂੰ ਰਚਨਹਾਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ, ਗੁਰਸਿੱਖ ਦੀ ਰਹਿਤ ਨੂੰ ਆਪ ਦਰਸਾਉਣਾ ਕਰੋ। ਗੁਰਸਿੱਖ ਦਾ ਕਰਮ ਕੀ ਹੈ ਇਹ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਭਾਈ ਨੰਦ ਲਾਲ ਦੇ

ਅੰਮ੍ਰਿਤ ਵੇਲੇ ਉੱਠ ਕੇ ਸਤਿਗੁਰ ਜੀ ਦੀ ਹਜ਼ੂਰੀ ਅੰਦਰ ਪਹੁੰਚਿਆ ਤੇ ਗੁਰੂ ਕੀ ਸੰਗਤ ਅੰਦਰ ਬਹਿ ਗਿਆ। ਗੁਰੂ ਕੀ ਸੰਗਤ ਵਿੱਚ ਬੈਠਿਆ ਹੋਇਆ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਵਨ ਬਚਨ ਸੁਣਦਾ ਨਹੀਂ, ਬਲਕਿ ਨਾਲਦਿਆਂ ਨੂੰ ਵੀ ਨਹੀਂ ਸੁਣਨ ਦਿੰਦਾ। ਤੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਐਸੇ ਗੁਰਸਿੱਖ ਪ੍ਰਥਿਆਏ ਲਿਖਦੇ ਨੇ ਬਈ, ਹਰ ਜਸ ਸੁਣਤੇ ਬਾਤ ਚਲਾਵੈ। ਹਰੀ ਪਰਮਾਤਮਾ ਦੀ ਬਾਣੀ ਸੁਣਦਿਆਂ, ਹਰੀ ਪਰਮਾਤਮਾ ਦੀ ਕਥਾ ਹੋ ਰਹੀ ਹੋਵੇ, ਹਰੀ ਰੱਬ ਪਰਮਾਤਮਾ ਦੀ ਗੁਰਬਾਣੀ ਦਾ ਕੀਰਤਨ ਹੋ ਰਿਹਾ ਹੋਵੇ, ਤੇ ਹਰ ਜਸ ਸੁਣਦਿਆਂ ਆਪੋ ਵਿਚ ਗੱਲਾਂ ਕਰਦੇ ਰਹਿਣ, ਗੱਲਾਂ ਬਾਤਾਂ ਕਰਨ ਵਾਲੇ ਗੁਰਸਿੱਖ ਨੂੰ ਮਹਾਰਾਜ ਕਹਿੰਦੇ ਹਨ, ਉਸ ਨੇ ਜਨਮ ਵਿਅਰਥ ਗਵਾਇਆ, ਸਤਸੰਗ ਵਿਚ ਬਹਿ ਕੇ ਦੂਜੇ ਦਾ ਵੀ ਸਮਾਂ ਬਰਬਾਦ ਕੀਤਾ। ਐਸੇ ਗੁਰਸਿੱਖ ਨੂੰ ਜਮਾਂ ਦੀ ਮਾਰ ਪੈਂਦੀ ਹੈ, ਸਿੱਧਾ ਜੰਮਪੁਰ ਜਾਂਦਾ। ਹਰ ਜਸ ਸੁਣਤੇ ਬਾਤ ਚਲਾਵੈ, ਹਰ ਜਸ ਸੁਣਤੇ ਬਾਤ ਚਲਾਵੈ, ਗੋਬਿੰਦ ਸਿੰਘ।

ਕਰਦਾ ਗਰੀਬ ਨੂੰ ਆ ਸੱਚੇ ਪਾਤਸ਼ਾਹ ਕਹਿੰਦੇ ਇੱਕ ਨਰਕ ਨਹੀਂ ਹਜ਼ਾਰਾਂ ਨਰਕ ਭੋਗਦਾ ਜਨਮ ਲੈਂਦਾ ਫਿਰ ਨਰਕ ਵਿੱਚ ਪੈਂਦਾ ਜਨਮ ਲੈਂਦਾ ਫਿਰ ਨਰਕ ਵਿੱਚ ਪੈਂਦਾ ਇੱਥੋਂ ਗਰੀਬ ਨੂੰ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਭਾਈ ਨੰਦ ਲਾਲ ਮੇਰਾ ਗੁਰਸਿੱਖ ਦਸ ਨਹੁੰ ਦੀ ਕਿਰਤ ਕਰੇ ਛਲ ਫਰੇਬ ਦਾ ਧਨ ਦੌਲਤ ਮੇਰੀ ਦਰਗਾਹ ਅੰਦਰ ਹਾਜ਼ਰ ਨਹੀਂ ਹੋਏਗਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਦਰਗਾਹ ਚ

ਕੁੜੀਆਂ ਨੂੰ ਬਹੁਤਾ ਧਨ ਵੇਖ ਕੇ ਵਿਆਹ ਦੇਣਾ ਜਾਂ ਧਨ ਲੈ ਕੇ ਵੇਚ ਦੇਣਾ, ਵਿਆਹਣਾ ਨਾ ਵੇਚ ਦੇਣਾ। ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਕਹਿੰਦੇ ਜਮਾਂ ਦੀ ਮਾਰ ਖਾਂਦੇ ਹਨ ਐਸੇ ਮਾਤਾ ਪਿਤਾ, ਜਮਾਂ ਦੀ ਮਾਰ ਖਾਂਦੇ ਹਨ। ਮੇਰਾ ਗੁਰਸਿੱਖ ਇਹੋ ਜਿਹਾ ਨਹੀਂ ਹੋਏਗਾ ਭਾਈ ਨੰਦ ਲਾਲ ਜੀ। ਗੁਰਸਿੱਖ ਦੀਆਂ ਨਿਸ਼ਾਨੀਆਂ ਇਹ ਹਨ।

ਕੁਸ਼ਤੀ ਹੋਏ ਮਰੇ ਸਿੱਖ ਹੋ ਕੇ ਸਿਰ ਤੇ ਟੋਪੀ ਧਰ ਲੈਣੀ ਟੋਪ ਲੈ ਲੈਣਾ ਭਾਵ ਕੇ ਪੱਗ ਬੰਨ ਕੇ ਰੱਖ ਦੇਣੀ ਮਾਇਆ ਵਾਲੀ ਪੱਗ ਲਾ ਬੰਨ ਕੇ ਰੱਖ ਦੇਣੀ ਕਾਫੀ ਦਿਨਾਂ ਤੱਕ ਬੰਨੀ ਰਹਿਣੀ ਰੋਜ਼ਾਨਾ ਉਸ ਨੂੰ ਚੁੱਕ ਕੇ ਸਿਰ ਤੇ ਧਰ ਦੇਣਾ ਗਰੀਬ ਨੂੰ ਅੱਜ ਕਹਿੰਦੇ ਹੱਥ ਕਿਸ ਵਾਸਤੇ ਦਿੱਤੇ ਨੇ ਜੇ ਆਪਣਾ ਦਸਤਾਰਾ ਨਹੀਂ ਸਜਾ ਸਕਦੇ ਜੇ ਆਪਣਾ ਦਸਤਾਰਾ ਆਪਣੇ ਹੱਥੀ ਰੋਜ਼ਾਨਾ ਸਜਾਓ ਖੂਬਸੂਰਤ ਲੱਗੋ ਗੁਰੂ ਕੇ ਸਿੱਖੋ ਇਸ ਕਰਕੇ ਗਰੀਬ ਨੂੰ ਅੱਜ ਕਹਿੰਦੇ ਉਹ ਮੇਰਾ ਸਿੱਖ ਨੇ ਜਿਹੜਾ ਟੋਪੀ ਸਿਰ ਤੇ ਰੱਖਦਾ ਉਹ ਸੱਤ ਜਨਮ ਕੋਹੜੀਆਂ ਦੇ ਜਨਮ ਦੇ ਵਿੱਚ ਬਤੀਤ ਕਰਦਾ ਗਰੀਬ ਨੂੰ ਅੱਜ ਕਹਿੰਦੇ ਤੈਨੂੰ ਹੱਥ ਕਿਉਂ ਦਿੱਤੇ ਕੋੜਾ ਹੋ ਜਾਂਦਾ ਹੋਏ ਸਿੱਖ ਸਿਰ ਟੋਪੀ ਧਰੇ ਸੱਤ ਜਨਮ ਕੁਸ਼ਤੀ

ਸ਼ਸਤਰਹੀਨ ਇਹ ਕਬੂ ਨ ਹੋਈ, ਰਹਿਤਵਾਨ ਗੁਰ ਕਾ ਸਿੰਘ ਸੋਈ। ਗਰੀਬ ਨਵਾਜ ਕਹਿੰਦੇ ਜਿਹੜੇ ਪੰਜ ਕਕਾਰ ਦਿੱਤੇ ਨੇ ਨਾ ਖਾਲਸੇ ਨੂੰ ਪਹਿਨਾਏ ਨੇ, ਪੂਰੀ ਯੂਨੀਫਾਰਮ ਤੋਂ ਬਗੈਰ, ਪੂਰੀ ਡਰੈਸ ਤੋਂ ਬਗੈਰ ਗੁਰੂ ਕਾ ਸਿੱਖ ਸਿੰਘ ਨਹੀਂ ਰਹਿ ਜਾਂਦਾ, ਖਾਲਸਾ ਨਹੀਂ ਰਹਿ ਜਾਂਦਾ। ਜਿਵੇਂ ਕਿਸੇ ਆਫੀਸਰ ਦੀ ਯੂਨੀਫਾਰਮ ਹੋਵੇ, ਵਰਦੀ ਹੋਵੇ, ਉਹਨੂੰ ਲਾਜ਼ਮੀ ਹੈ ਵੀ ਜਦੋਂ ਆਫਿਸ ਵਿੱਚ ਜਾਵੇ, ਜਦੋਂ ਕੰਮ ਤੇ ਜਾਵੇ, ਜਦੋਂ ਮਾਲਕ ਦੀ ਹਜ਼ੂਰੀ ਅੰਦਰ ਹਾਜ਼ਰੀ ਹੋਵੇ, ਉਦੋਂ ਉਹ ਜਿੱਤੀ ਹੋਈ ਡਰੈਸ ਨੂੰ ਪਹਿਨੇ। ਗਰੀਬ ਨੂੰ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸੇ ਨੂੰ ਪੰਜ ਕਕਾਰ ਬਖਸ਼ੇ ਨੇ, ਤੇ ਗਰੀਬ ਨੂੰ ਅੱਜ ਕਹਿੰਦੇ ਮੈਂ ਇਹ ਬਰਦਾਸ਼ਤ ਨਹੀਂ ਕਰਾਂਗਾ ਵੀ ਮੇਰਾ ਗੁਰਸਿੱਖ ਪੰਜਾਂ ਕਕਾਰਾਂ ਦਾ ਧਾਰਨੀ ਨਾ ਹੋਵੇ, ਲਾਹ ਕੇ ਫਿਰਦਾ ਰਵੇ, ਐਸੀ ਗੱਲ ਨਾ ਹੋਵੇ। ਸ਼ਸਤਰਹੀਣ ਇਹ ਕਬੂ ਨਾ ਹੋਈ, ਕਦੇ ਵੀ ਸ਼ਸਤਰਹੀਣ ਨਾ ਹੋਵੇ। ਸ਼ਸਤਰ ਹਮੇਸ਼ਾ ਪਾਸ ਰੱਖੇ, ਸ਼ਸਤਰ ਤੇ ਸ਼ਾਸਤਰ। ਸ਼ਾਸਤਰ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤੇ ਸ਼ਸਤਰ ਹੈ ਇਹ ਜਿਹੜੇ ਪੀਰ ਹਨ ਮਹਾਰਾਜ ਨੇ ਦਿੱਤੇ ਨੇ ਰੱਖਿਆ ਵਾਸਤੇ। ਇਹ ਹਾਮੀ ਭਰਨਗੇ ਸੱਚੀ ਦਰਗਾਹ ਦੇ ਅੰਦਰ ਕਿ ਗੁਰੂ ਕਾ ਸਿੱਖ ਸ਼ਸਤਰਾਂ ਦੇ ਨਾਲ ਸ਼ਾਸਤਰ ਦੀ ਪੂਜਾ ਕਰ

ਬਈ ਖੰਡੇ ਕੀ ਪਹੁਲ ਛਕੇ, ਜਿੱਥੇ ਪੰਜ ਪਿਆਰੇ ਨਜ਼ਰ ਆਵਣ, ਅੰਮ੍ਰਿਤ ਸੰਚਾਰ ਦਾ ਪਤਾ ਲੱਗੇ, ਆਪਣੇ ਜੀਵਨ ਨੂੰ ਗੁਰੂ ਕੇ ਲੇਖੇ ਲਾ ਦੇਵੇ, ਖੰਡੇ ਕੀ ਪਹੁਲ ਛਕ ਕੇ ਆਪਣਾ ਜੀਵਨ ਬਤੀਤ ਕਰ ਲਵੇ, ਸਤਿਗੁਰ ਦੇ ਲੇਖੇ ਲਾ ਦੇਵੇ। ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਨ, ਭਾਈ ਨੰਦ ਲਾਲ ਜੀ, ਇੱਕ ਇਨਸਾਨ ਦੇ ਅੰਦਰ ਐਸੀ ਗੱਲ ਆਉਂਦੀ ਜਿਸ ਨਾਲ ਇਨਸਾਨ ਗਿਰਾਵਟ

ਗੁਰੂ ਕੇ ਸਿੱਖਾਂ ਕੋਲ ਧਨ ਅਪਾਰ ਹੈ ਤੇ ਫਿਰ ਜਿਸ ਕੋਲ ਧਨ ਹੁੰਦਾ ਉਸ ਦੀ ਕੀਰਤੀ ਹੁੰਦੀ ਹੈ, ਜਸ ਹੁੰਦਾ। ਕੀਰਤੀ ਨੂੰ ਸੁਣ ਕੇ ਗੁਰੂ ਕਾ ਸਿੱਖ ਅਹੰਕਾਰ ਵਿਚ ਨਾ ਆਵੇ। ਸੁਖ ਗੁਰੂ ਨੇ ਦਿੱਤਾ ਹੈ, ਸੁਖ ਨੂੰ ਵੇਖ ਕੇ ਫੁੱਲਿਆ ਨਾ ਫਿਰੇ, ਔਗਣ ਨਾ ਕਰਨ ਲੱਗ ਜੇ। ਧਨ ਕੀਰਤ ਸੁਖ ਰਾਜ ਵਡਾਈ, ਯੁਵਤੀ ਜਿਤ ਸੁਤ ਵਿਦਿਆ ਬਹੁ ਭਾਈ। ਦੂਜੀ ਹੈ ਵਿਦਿਆ, ਵਿਦਿਆ ਪੜ੍ਹ ਕੇ ਵਿਚਾਰਵਾਨ ਵੱਡਾ ਹੋ ਜਾਂਦਾ, ਕਿਸੇ ਅਹੁਦੇ ਤੇ ਪਹੁੰਚ ਕੇ ਗੁਰੂ ਨਾ ਭੁੱਲ ਜਾਵੇ, ਕਿਸੇ ਅਹੁਦੇ ਤੇ ਚੰਗੇ ਤੇ ਪਹੁੰਚ ਕੇ ਗੁਰੂ ਕੀ ਸਿੱਖੀ ਨਾ ਭੁੱਲ ਜਾਵੇ। ਯੁਵਤੀ ਸੁਤ ਵਿਦਿਆ ਬਹੁ ਭਾਈ, ਇਹ ਸਭ ਦਾਤ ਗੁਰੂ ਕੀ ਜਾਣੇ। ਇਹ ਸਾਰੀਆਂ ਦੀਆਂ ਸਾਰੀਆਂ ਗੁਰੂ ਕੀਆਂ ਦਾਤਾਂ ਜਾਣੇ। ਦਾਤਾਂ ਜਾਣ ਕੇ ਮਨ ਅੰਦਰ ਰੰਚਕ ਮਾਤਰ ਵੀ ਅਭਿਮਾਨ ਨਾ ਆਵੇ, ਨਾ ਅਭਿਮਾਨ ਕਰੇ, ਨਾ ਹੰਕਾਰ ਕਰੇ। ਗਰੀਬ ਨੂੰ

ਇਹ ਮੇਰੇ ਪੂਰੇ ਗੁਰੂ ਕੇ ਵਾਕ ਨੇ ਬੱਚਾ, ਅੱਜ ਮੈਂ ਤੈਨੂੰ ਇਹ ਵਾਕ ਦੇ ਰਹੇ ਹਾਂ ਕਿ ਪੁੱਤਰ ਇੱਕ ਪ੍ਰਣ ਤੂੰ ਮੇਰੇ ਨਾਲ ਕਰਨਾ। ਜਦ ਤੱਕ ਤੇਰੇ ਸਰੀਰ ਦੇ ਅੰਦਰ ਪ੍ਰਾਣ ਨੇ, ਜਦ ਤੱਕ ਤੇਰੇ ਸਰੀਰ ਦੇ ਅੰਦਰ ਸਵਾਸ ਨੇ, ਜੀਵਨ ਚੱਲ ਰਿਹਾ, ਤੇ ਆਪਣੀ ਧਰਮ ਪਤਨੀ ਨੂੰ ਧਰਮ ਪਤਨੀ ਦਾ ਰੂਪ ਜਾਣਨਾ, ਦੂਜੀ ਦਾ ਮਨ ਅੰਦਰ ਸੁਪਨੇ ਅੰਦਰ ਵੀ ਸੰਕਲਪਨਾ ਆਉਣਾ, ਇਹ ਮੇਰੇ ਪਿਤਾ ਨੇ ਵਾਕ ਮੈਨੂੰ ਸਖਤ ਭਾਈ ਨੰਦ ਲਾਲ ਜੀ ਦਿੱਤੇ, ਤੇ ਮੈਂ ਇਹਨਾਂ ਨੂੰ ਪਗਾਇਆ। ਇਹਨਾਂ ਨੂੰ ਪਗਾ ਕੇ ਮੈਂ ਆਪਣੇ ਸਿੱਖਾਂ ਅੰਦਰ ਵੱਢ ਦਿੱਤੀ ਦਾਤ, ਕਿਉਂਕਿ ਗੁਰਸਿੱਖ ਰਹਿਤ ਬਹਿਤ ਅੰਦਰ ਪੂਰਾ ਹੋਏਗਾ ਨਾ, ਉਸ ਦੇ ਜੀਵਨ ਦੇ ਅੰਦਰ ਬਹਾਰਾਂ ਆ ਜਾਣਗੀਆਂ, ਖੁਸ਼ੀਆਂ ਆ ਜਾਣਗੀਆਂ, ਖੇੜੇ ਪ੍ਰਫੁੱਲਤ ਹੋ ਜਾਣਗੇ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਕ ਹੋਰ ਵਾਕ ਕਿਹਾ, ਕਹਿਣ ਲੱਗੇ ਵੀ ਜਿਹੜਾ ਨੇ ਕੇਸ ਨਹੀਂ ਰੱਖੇ ਹੋਏ, ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਵੀ ਅਸੀਂ ਗੁਰੂ ਕੇ ਸਿੱਖ ਹਾਂ, ਤੇ ਕੇਸ ਮਨਾਏ ਹੋਏ ਨੇ, ਦਾੜੀ ਮਨਾਏ ਹੋਈ ਹੈ, ਸਿਰ ਦੇ ਕੇਸ ਮਨਾਏ ਹੋਏ ਨੇ, ਤੇ ਦਾਵਾ ਕਰਦੇ ਨੇ ਵੀ ਗੁਰੂ ਕੇ ਸਿੱਖ ਹਾਂ, ਸਿੱਖੀ ਅੰਦਰ ਹੋਣੀ ਚਾਹੀਦੀ ਏ। ਗਰੀਬ ਨਵਾਜ ਉਸ ਦਾ ਬੜਾ ਸੁੰਦਰ ਜਵਾਬ ਦਿੰਦਿਆਂ ਕਹਿੰਦੇ ਨੇ

ਉਹ ਤੇ ਆਪਣੇ ਆਪ ਨੂੰ ਸਿੱਖ ਨਾ ਮੰਨਣ ਜਿਨ੍ਹਾਂ ਨੇ ਕੇਸ ਮਨਾਏ ਹੋਏ ਨੇ। ਮੇਰੇ ਤਾਂ ਸਿੱਖ ਉਹ ਵੀ ਨਹੀਂ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ, ਜਿਨ੍ਹਾਂ ਨੇ ਪਾਹੁਲ ਨਹੀਂ ਲਈ ਤੇ ਕੇਵਲ ਕੇਸ ਧਾਰਨ ਕੀਤੇ ਹੋਏ ਨੇ ਤੇ ਸਭਨਾਂ ਮੋਹਰੇ ਆ ਕੇ ਬਹਿਣ ਦਾ ਦਾਵਾ ਕਰਦੇ ਨੇ। ਉੱਚੀ ਉੱਚੀ ਆਵਾਜ਼ ਚ ਗੁਰੂ ਮਹਾਰਾਜ ਦੀ ਦਿੱਤੀ ਹੋਈ ਬਾਣੀ ਦਾ ਯਾਪ ਜਾਪ ਕਰਦੇ ਨੇ ਪਰ ਆਪ ਪਗਾਉਂਦੇ ਨਹੀਂ। ਕੇਸ ਰੱਖੇ ਹੋਏ ਨੇ, ਪਾਹੁਲ ਨਹੀਂ ਛਕੀ ਹੋਈ, ਖੰਡੇ ਬਾਟੇ ਕਾ ਅੰਮ੍ਰਿਤ ਨਹੀਂ ਛਕਿਆ ਹੋਇਆ, ਉਹ ਵੀ ਮੇਰੇ ਸਿੱਖ ਨਹੀਂ। ਤੇ ਜਿਹੜੇ ਸਹਿਜ ਧਾਰੀ ਨੇ, ਜਿਹੜੇ ਆਪਣੇ ਆਪ ਨੂੰ ਕਹਾਉਂਦੇ ਨੇ ਵੀ ਕੇਸ ਮਨਾ ਕੇ ਵੀ ਗੁਰੂ ਕੇ ਸਿੱਖ ਹਾਂ, ਸਿੱਖੀ ਅੰਦਰ ਹੈ, ਉਹ ਮੇਰੇ ਸਿੱਖ ਕਿਵੇਂ ਹੋ ਸਕਦੇ ਨੇ? ਸਾਹਿਬ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਮਹਾਰਾਜ ਨੇ ਪਵਿੱਤਰ ਵਾਕ ਭਾਈ ਨੰਦ ਲਾਲ ਨੂੰ ਸਾਰੇ ਦੇ ਸਾਰੇ ਦਿੱਤੇ। ਭਾਈ ਨੰਦ ਲਾਲ ਨੇ ਇਹ ਵਾਕ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਲਿਖ ਲਏ। ਸੰਕਲਪ ਕੀਤਾ ਗਰੀਬ ਨਵਾਜ, ਸਮਿਆਂ ਦਾ ਸਮਾਂ ਬਤੀਤ ਹੋ ਜਾਏਗਾ ਕਿ ਇਹ ਰਹਿਤ ਮਰਿਆਦਾ ਸਿੱਖਾਂ ਦੇ ਅੰਦਰ ਜਿਉਣ ਦੀ ਤਿਉਂ ਚੱਲੇਗੀ? ਇਹ ਗਰੀਬ ਨਵਾਜ ਕਹਿਣ ਲੱਗੇ, ਨਹੀਂ, ਮੇਰੇ ਸਿੱਖ, ਮੇਰਾ ਖਾਲਸਾ ਰਾਜ ਦੇ ਅੰਦਰ ਆ ਕੇ ਭਟਕ ਜਾਏਗਾ ਤੇ ਜਦੋਂ ਇਹ ਭਟਕੇਗਾ ਖੁਆਰ ਹੋ ਜਾਏਗਾ, ਦਿਨ ਬ ਦਿਨ ਖੁਆਰ ਹੁੰਦਾ ਚਲਾ ਜਾਏਗਾ, ਦਿਨ ਬ ਦਿਨ ਖੁਆਰ ਹੁੰਦਾ ਚਲਾ ਜਾਏਗਾ, ਕਿਉਂਕਿ ਇਸ ਨੂੰ ਰਾਜ ਪਾਉਂਦਾ ਨਹੀਂ। ਤੇ ਜਦੋਂ ਇਸ ਨੇ ਰਾਜ ਨਾਲ ਪਿਆਰ ਕੀਤਾ ਉਦੋਂ ਇਸ ਦਾ ਪਿਆਰ ਗੁਰੂ ਨਾਲੋਂ ਟੁੱਟ ਜਾਏਗਾ, ਸਿੱਖੀ ਦੀ ਦਾਤ ਮੂਲੋਂ ਨਿਕਲ ਜਾਏਗੀ। ਕੁਰਸੀ ਨਾਲ ਪਿਆਰ ਹੋ ਗਿਆ ਤੇ ਗੁਰੂ ਨਾਲ ਪਿਆਰ ਨਹੀਂ ਰਹੇਗਾ, ਤਖ਼ਤ ਨਾਲ ਪਿਆਰ ਨਹੀਂ ਰਹੇਗਾ। ਜਿਹੜਾ ਗੁਰੂ ਕੇ ਤਖ਼ਤ ਦੇ ਸਾਹਮਣੇ ਆਪਣੀ ਕੁਰਸੀ ਡਾਹ ਲਏਗਾ ਉਹ ਗੁਰੂ ਕਾ ਸਿੱਖ ਨਹੀਂ ਹੋਏਗਾ, ਉਹ ਖੁਆਰ ਹੁੰਦਾ ਚਲਾ ਜਾਏਗਾ। ਤੇ ਫਿਰ ਸਮਿਆਂ ਦਾ ਸਮਾਂ ਬਤੀਤ ਹੋਏਗਾ, ਇਤਨੀ ਖੁਆਰੀ ਹੋਏਗੀ, ਉਸ ਖੁਆਰੀ ਨੂੰ ਹਰਨ ਵਾਸਤੇ ਫਿਰ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਕੀ ਰੂਪ ਅਵਤਾਰ ਧਾਰਨ ਕਰਨਗੇ। ਨਿਰੰਕਾਰ ਦੇ ਹੁਕਮਾਂ ਮੁਤਾਬਕ ਲਿਖਿਆ ਗਰੀਬ ਨਵਾਜ ਸੱਚੇ ਪਾਤਸ਼ਾਹ

ਗੁਰਸਿੱਖ ਦੇ ਜੀਵਨ ਦਾ ਨਕਸ਼ਾ, ਗੁਰੂ ਕੇ ਸਿੱਖ ਦਾ ਜੀਵਨ ਐਸਾ ਹੋਵੇ, ਪਵਿੱਤਰ ਹੋਵੇ, ਤੇ ਫਿਰ ਉਹ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਹਾਸਲ ਕਰ ਜਾਏਗਾ। ਨਹੀਂ ਤੇ ਗਰੀਬ ਨਵਾਜ ਕਹਿੰਦੇ ਹਨ, ਰਹਿਤ ਬਿਨਾ ਨਾ ਸਿੱਖ ਕਹਾਵੈ, ਰਹਿਤ ਬਿਨਾ ਦਰ ਚੋਟਾਂ ਖਾਵੈ, ਰਹਿਤ ਬਿਨਾ ਸੁੱਖ ਕਬੂ ਨਾ ਲਹੈ। ਕਦੇ ਵੀ ਸੁੱਖ ਉਸ ਨੂੰ ਨਹੀਂ ਮਿਲੇਗਾ ਜਿਸ ਨੇ ਰਹਿਤ ਤਿਆਗ ਦਿੱਤੀ ਹੈ ਨਾ। ਪਾਹੁਲ ਪੀ ਕੁਕਰਮ ਕਮਾਵਤ, ਪਾਹੁਲ ਪੀ ਕੇ ਕੁਕਰਮ ਕਮਾਉਂਦੇ ਨੇ, ਉਹਨਾਂ ਨੂੰ ਤਨਖਾਹੀਆ ਦੰਡ ਦਿੱਤਾ ਜਾਂਦਾ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਉਹਨੂੰ ਕਹਿੰਦੇ ਵੀ ਖਾਲਸਾ ਪੰਥ ਦੀ ਬਰਾਦਰੀ ਚੋਂ ਉਹਨੂੰ ਛੇਕ ਦਿੱਤਾ ਜਾਵੇ ਜਿਹੜਾ ਅੰਮ੍ਰਿਤ ਛੱਗ ਕੇ ਤੇ ਕੁਕਰਮ ਕਮਾਉਂਦਾ। ਭਾਈ ਨੰਦ ਲਾਲ ਗਰੀਬ ਨਵਾਜ ਸੱਚੇ ਪਾਤਸ਼ਾਹ ਦਾ ਪਿਆਰਾ ਸਿੱਖ, ਇਸ ਨੇ ਇਹ ਰਹਿਤਨਾਮਾ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਕੋਲੋਂ ਲਿਖਿਆ। ਭਾਈ ਪ੍ਰਹਿਲਾਦ ਸਾਹਿਬ ਜੀ ਨੇ ਲਿਖਿਆ, ਭਾਈ ਦੇਸਾ ਜੀ ਨੇ ਲਿਖਿਆ, ਬੜੇ ਬੜੇ ਹਵਾਲੇ ਹਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਿੱਤੇ ਹੋਏ ਇਸ ਰਹਿਤਨਾਮੇ ਦੇ। ਇਹ ਗੁਰੂ ਕੇ ਸਿੱਖੋ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਵਤਨਾਂ ਮੁਤਾਬਕ ਆਪਣੇ ਜੀਵਨ ਨੂੰ ਬਤੀਤ ਕਰੀਏ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਫਰਮਾਨ

ਇਹ ਗੁਰੂ ਕੀ ਰਹਿਤ ਮਰਿਆਦਾ ਜੋ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਸਿੱਖ ਪੰਥ ਨੂੰ ਬਖਸ਼ਿਸ਼ ਕੀਤੀ ਅਤੇ ਸਿੱਖ ਪੰਥ ਨੂੰ ਖਾਲਸਾ ਪੰਥ ਦੇ ਰੂਪ ਅੰਦਰ ਲਿਆਂਦਾ, ਤੋਂ ਵਡਭਾਗੇ ਉਹ ਹਨ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੋਇਆ ਅਤੇ ਜਿਨ੍ਹਾਂ ਨੇ ਅਜੇ ਅੰਮ੍ਰਿਤ ਨਹੀਂ ਛਕਿਆ ਉਹਨਾਂ ਦੇ ਭਾਗ ਨਹੀਂ ਜਾਗੇ। ਇਸ ਕਰਕੇ ਗੁਰੂ ਪਿਆਰਿਓ, ਸਤਿਗੁਰੂ ਗਰੀਬ ਨਿਵਾਸ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅੰਮ੍ਰਿਤ ਛਕ ਕੇ ਇਸ ਰਹਿਤ ਨੂੰ ਪੁਗਾਈਏ, ਘਰਾਂ ਦੇ ਅੰਦਰ ਗਰੀਬ ਨਿਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਬਾਣੀ ਦਾ ਪ੍ਰਕਾਸ਼ ਕਰੀਏ, ਜੀਵਨ ਸਫਲ ਹੋ ਜਾਏਗਾ। ਪੰਜ ਰਹਿਤਾਂ, ਚਾਰ ਬਜਰ ਗੁਰਹਿਤਾਂ, ਪੰਜ ਬਾਣੀਆਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਬਖਸ਼ੀਆਂ ਅਤੇ ਪੰਜੇ ਹੀ ਕਕਾਰ ਬਖਸ਼ੇ। ਗਰੀਬ ਨਿਵਾਜ ਸਾਹਿਬ ਸੱਚੇ ਪਾਤਸ਼ਾਹ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵਾਕਾਂ ਨੂੰ ਪੂਰਾ ਕੀਤਾ, ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵੈ ਦਰਗਹਿ ਮਾਨ, ਪੰਚੇ ਸੋਹੈ ਦਾਰਾ ਜਾਣ, ਪੰਚਾਂ ਕਾ ਗੁਰ ਏਕ ਧਿਆਨ। ਇਸ ਕਰਕੇ ਆਓ ਇਹ ਰਹਿਤ ਮਰਿਆਦਾ ਨੂੰ ਅਪਣਾਈਏ, ਇਹ ਰਹਿਤ ਮਰਿਆਦਾ ਆਪਣੇ ਬੱਚਿਆਂ ਨੂੰ ਸਿਖਾਈਏ, ਅੰਦਰ ਪ੍ਰਫੁੱਲਤ ਹੋ ਸਕੇ ਅਤੇ ਸੰਸਾਰ ਦੇ ਵਿੱਚ ਸਿਰ ਕੱਢ ਆਪਣੇ ਆਪ ਨੂੰ ਖਾਲਸਾ ਕਹਾ ਸਕੇ। ਇਹ ਵਚਨ ਗੁਰੂ ਕੇ ਜਾਣਨੇ, ਨਾ ਕਿ ਕਿਸੇ ਵਿਅਕਤੀ ਦੇ, ਨਾ ਕਿਸੇ ਸਿੱਖ ਦੇ। ਇਹ ਗੁਰੂ ਕੇ ਵਚਨ ਜਾਣ ਕੇ ਮੰਨਣਾ ਅਤੇ ਆਪਣਾ ਭਲਾ ਹੋ ਜਾਏਗਾ, ਜੀਵਨ ਅੰਦਰ ਖੁਸ਼ੀਆਂ ਬਹਾਰਾਂ, ਨੌ ਨਿਧਾਂ, 18 ਸਿੱਧਾਂ ਆ ਜਾਣਗੀਆਂ। ਵਾਹਿਗੁਰੂ ਜੀ ਕਾ

ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਰੰਗੀਲਾ ਆ ਉਹਨਾਂ ਪਾਸੋਂ 28 ਮਿੰਟ ਵਾਸਤੇ ਕੀਰਤਨ ਸਰਵਣ ਕਰੀਏ ਜੀ। ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਰੰਗੀਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸਤਨਾਮ ਸ਼੍ਰੀ ਵਾਹਿਗੁਰੂ ਧੰਨ ਗੁਰੂ ਨਾਨਕ ਦੇਵ ਜੀਓ ਮਹਾਰਾਜ ਨਮਸਕਾਰ।

ਬੋਲੇ ਸੁਆਮੀ ਕੁਦਰਤ ਕਵਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ

ਕਰ ਚਵਰ ਟਲਾਵਾਂ, ਚਰਨ ਧੂੜ ਮੁਖ ਲਾਈ। ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸਰਨਾ। ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ। ਸੰਤ ਸਹਾਈ ਜੀਵ ਕੇ ਪਵਜਲ ਤਾਰਨ ਹਾਰ, ਸਭ ਤੇ ਉੱਚੇ ਜਾਣੀਏ ਨਾਨਕ ਨਾਮ ਪਿਆਰ। ਸੰਤ ਸਰਨ ਜੋ ਜਰ ਪਰੈ, ਸੋ ਜਨ ਉਦਰਨ ਹਾਰ। ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ। ਅਗਮ ਅਗਾਦ ਪਾਰ ਬ੍ਰਹਮ ਸੋਏ, ਜੋ ਜੋ ਕਹਿ ਸੁਮੁਕਤਾ ਹੋਏ। ਸੁਨਮੀਤਾ ਨਾਨਕ ਬਿਨਵੰਤਾ,

0: साध की महिमा भेद न जाने, जेता सुने तेता वख्यान। साध की उपमा तेह गुण ते दूर, साध की उपमा रही भरपूर। साध की शोभा का नहीं अंत, साध की शोभा सदा। सतगुरु युगो युग अटल चव तख्त मालक, नशा पास जगदी ज्योत। शब्द अवतार साहेब श्री गुरु ग्रंथ साहिब महाराज जी पवित्र गोद विच, ब्रह्म ज्ञानी बाबा जस्सा सिंह जी दे पवित्र तपो भूमि तप स्थान ते आप जी जिन्ने भी माई भाई नमस्कार करन दे लई, अपनी हाजरियां लगवाउन दे लई, सतसंगत हरी जस कीर्तन दा लाभ उठाउन दे लई आए हो, वडभागे हो। जो अपने जीवन दियां अमोल कड़ियां गुरु चरणा विच ला के सपनियां बना रहे हो, सचमुच इन्हां कड़ियां दा कोई मुल नहीं है। सो गुरु महाराज जी दी तुरकी बाणी दे अखंड जाप चल रहे हन। साहिब श्री गुरु नानक देव महाराज जी दा अवतार दिहाड़ा आ रहा है। गुरु ग्रंथ साहिब महाराज जी दा 400 साल प्रकाश दे संगतां मना रहियां हन। साहबजादे बाबा जीत सिंह जी, बाबा जुझार सिंह जी, बाबा जोरावर सिंह, बाबा फतेह सिंह जी, माता गुजर कौर जिया दे 300 साल दिहाड़े संगतां मना रहियां हन। ਇਹ ਕਿਤਨੇ ਦਿਹਾੜੇ ਇਕੱਠੇ ਹੋਏ ਹਨ। ਬ੍ਰਹਮ ਗਿਆਨੀ ਮਹਾਂਪੁਰਸ਼ ਬਾਬਾ ਜੱਸਾ ਸਿੰਘ ਜੀ ਜਿਨ੍ਹਾਂ ਦੀ ਪਵਿੱਤਰ ਯਾਦ ਨੂੰ ਮਨਾਉਂਦੇ ਹੋਏ ਆਪਾਂ ਰਲ ਮਿਲ ਕੇ ਹਾਜ਼ਰੀਆਂ ਲਗਵਾਉਣ ਦੇ ਲਈ ਪਵਿੱਤਰ ਧਰਤੀ ਤੇ ਆਏ ਹਾਂ, ਬੜਭਾਗੇ ਹੋ। ਮਹਾਂਪੁਰਸ਼ਾਂ ਦੀ ਮਹਿਮਾ ਬਾਣੀ ਦੱਸਦੀ ਹੈ, ਵੇਦਾਂ ਤੋਂ ਵੀ ਵਾਹਰੀ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਵੇਦਾਂ ਤੋਂ ਵੀ ਵਾਹਰੀ ਹੈ। ਸ੍ਰੀ ਸੁਖਮਨੀ ਸਾਹਿਬ ਦੇ ਵਿੱਚ ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਪ੍ਰਮਾਣ ਕਰਦੇ ਹਨ, ਸਾਧ ਕੀ ਮਹਿਮਾ ਵੇਦ ਨਾ ਜਾਣਨਾ। ਵੇਦ ਵੀ ਉਹਨਾਂ ਦੀ ਮਹਿਮਾ ਨੂੰ ਜਾਣ ਨਹੀਂ ਸਕਦੇ। ਅਗਮ ਅਗਾਧ ਪਾਰ ਬ੍ਰਹਮ ਸੋਏ, ਅਗਮ ਗਮਤਾ ਤੋਂ ਰਹਿਤ, ਇਤਨੀ ਡੂੰਘੀ ਹੈ, ਇਤਨੀ ਅਗਾਧ ਹੈ ਜਿਵੇਂ ਸਮੁੰਦਰ ਦਾ ਅੰਤ ਨਹੀਂ ਆਉਂਦਾ, ਇਸੇ ਤਰ੍ਹਾਂ ਮਹਾਂਪੁਰਸ਼ਾਂ ਦਾ ਵੀ ਕੋਈ ਅੰਤ ਨਹੀਂ ਆਉਂਦਾ ਹੈ। ਜੋ ਵਾਹਿਗੁਰੂ ਪਰਮੇਸ਼ਰ ਬੇਅੰਤ ਹੈ, ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੈ, ਜਿਸ ਦੀ ਸ੍ਰਿਸ਼ਟੀ ਦਾ ਕੋਈ ਪਾਰਾ ਪਾਰ ਨਹੀਂ ਆਉਂਦਾ ਹੈ। ਬੜੇ ਸਾਇੰਸਦਾਨ ਲੋਕ, ਵਿਗਿਆਨੀ ਲੋਕ ਬੜੀਆਂ ਖੋਜਾਂ ਕਰ ਰਹੇ ਹਨ, ਪਰੰਤੂ ਸਾਧ ਸੰਗਤ ਉਸ ਦੀ ਕੁਦਰਤ ਕਾਇਨਾਤ ਦਾ ਅੰਤ ਨਹੀਂ ਕਿਸੇ ਨੂੰ ਆਇਆ। ਬਾਣੀ ਦੇ ਵਿੱਚ ਮਹਾਰਾਜ ਬੇਅੰਤ ਲਿਖਦੇ ਹਨ, ਬੇਅੰਤ ਬੇਅੰਤ, ਜਿਸ ਦੀ ਸਿਫਤੀ ਦਾ ਵੀ ਕੋਈ ਅੰਤ ਨਹੀਂ ਹੈ। ਸੋ ਜੋ ਐਸੇ ਵਾਹਿਗੁਰੂ ਪਰਮੇਸ਼ਰ ਜੋ ਬੇਅੰਤ ਹੈ, ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੈ, ਜੋ ਰੂਹਾਂ ਜੋ ਆਤਮਾਵਾਂ ਉਸ ਦੇ ਨਾਲ ਜੁੜ ਗਈਆਂ, ਉਸ ਦੇ ਵਿੱਚ ਅਭੇਦ ਹੋ ਗਈਆਂ, ਜਿਵੇਂ ਇੱਕ ਬੂੰਦ ਪਾਣੀ ਦੀ ਸਮੁੰਦਰ ਦੇ ਵਿੱਚ ਮਿਲ ਗਈ, ਉਹ ਸਮੁੰਦਰ ਦਾ ਰੂਪ ਹੋ ਗਈ। ਬੋਲੋ
1: ਸਤਿਨਾਮ।
0: ਐਸੇ ਤਰ੍ਹਾਂ ਮਹਾਂਪੁਰਸ਼ ਬ੍ਰਹਮ ਗਿਆਨੀ ਆਪ ਪਰਮੇਸ਼ਰ, ਬ੍ਰਹਮ ਗਿਆਨੀ ਖੁਦ ਪਰਮੇਸ਼ਰ ਦਾ ਰੂਪ ਹੋ ਜਾਂਦਾ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਜਿਵੇਂ ਬੂੰਦ ਪਾਣੀ ਦੇ ਵਿੱਚ ਮਿਲ ਗਈ, ਜੋਤ ਜੋਤ ਦੇ ਵਿੱਚ ਮਿਲ ਗਈ, ਸੂਰਜ ਕਿਰਨ ਮਿਲੇ, ਜਲ ਕਾ ਜਲ ਹੂਆ ਰਾਮ, ਇਸ ਤਰ੍ਹਾਂ ਮਹਾਂਪੁਰਸ਼ ਬ੍ਰਹਮ ਗਿਆਨੀ ਸੰਤ ਮਹਾਂਪੁਰਸ਼ ਸਾਧੂ ਕਿਸੇ ਵੀ ਸਾਸ ਪਵਿੱਤਰ ਲਫ਼ਜ਼ ਦੇ ਨਾਲ ਉਹਨਾਂ ਪਵਿੱਤਰ ਆਤਮਾ ਨੂੰ ਸੰਬੋਧਨ ਕਰੀਏ, ਉਹਨਾਂ ਦੀ ਮਹਿਮਾ ਬੇਅੰਤ ਹੈ, ਕਿਉਂਕਿ ਉਹ ਬੇਅੰਤ ਦੇ ਵਿੱਚ ਮਿਲ ਗਏ, ਬੇਅੰਤ ਦਾ ਰੂਪ ਹੋ ਗਏ। ਬੋਲੋ
1: ਸਤਨਾਮ।
0: ਪਰਮੇਸ਼ਰ ਦਾ ਰੂਪ ਹੋ ਗਏ, ਜੰਮਨ ਮਰਨ ਤੋਂ ਰਹਿਤ ਹੋ ਗਏ। ਸ੍ਰੀ ਸੁਖਮਨੀ ਸਾਹਿਬ ਦੇ ਅੰਦਰ ਇਹ ਦੋ ਅਸ਼ਟਪਦੀਆਂ, ਸਾਧ ਕੀ ਮਹਿਮਾ ਵੇਦ ਨਾ ਜਾਣੈ, ਬ੍ਰਹਮ ਗਿਆਨੀ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖਾ ਇੱਕ ਸਿਵਨ ਕੋਈ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਇਹ ਸੁਖਮਨੀ ਸਾਹਿਬ ਦੇ ਅੰਦਰ ਗੁਰੂ ਮਹਾਰਾਜ ਜੀ ਨੇ ਸਾਧ ਸੰਗਤ ਵਰਣਨ ਕੀਤਾ, ਬੜੀ ਮਹਿਮਾ ਵਰਣਨ ਕੀਤੀ ਹੈ। ਆਓ ਐਸੇ ਹੀ ਮਹਾਂਪੁਰਸ਼ਾਂ ਦੀ ਪਵਿੱਤਰ ਯਾਦ ਵਿੱਚ ਬੈਠੇ ਹਾਂ, ਜਿਨ੍ਹਾਂ ਤੇ ਇਹ ਲਫ਼ਜ਼ ਇਹ ਬਾਣੀ ਪੂਰਾ ਢੁਕਦੀ ਹੈ। ਬੋਲੋ ਸਤਨਾਮ। ਵੱਜ ਵੱਜ ਕੇ ਤਿੰਨਾਂ ਹਿੱਸਿਆਂ ਦੇ ਵਿੱਚ ਬੋਲ ਕੇ ਆਪਣੀ ਰਸਨਾ ਪਵਿੱਤਰ ਕਰਿਆ ਕਰੋ, ਆਪਣੀ ਹਾਜ਼ਰੀ ਲਗਵਾਇਆ ਕਰੋ।

0: ब्रह्म ज्ञानी को खोज महेश, नानक ब्रह्म ज्ञानी आप
1: परमेश्वर।
0: पार्वती दे समेत शिवजी भगवान, भगवान का दर्जा है जिन्हां नूं देवत्यां दे विच सर्वोत्तम मन्ने गए हन। जा रहे हैं किसी जंगल दे रस्ते, एक जगह ऐसी आई जिथे बारंबार नमस्कार करते हैं, मत्था टेक रहे हैं, धूड़ चक चक के मत्थे नाल ला रहे हैं, धन धन कर रहे हैं, धरती ते नमस्कार करते हैं बारंबार, जिन्हां नूं लोग नमस्कार करते हैं। पार्वती पुछदी है, हे पति देव, हे भगवान, इत्थे तां कोई धार्मिक स्थान नहीं है, कोई तीर्थ नहीं है, इत्थे कोई धार्मिक ग्रंथ नहीं है, कोई सतपुरुष नहीं है, तुसीं किस नूं नमस्कार करदे हो, तुसीं किस नूं मत्था टेकदे हो, क्यों तुसीं इह धूड़ मत्थे ते लगा रहे हो, क्यों नमस्कारां करदे हो। भगवान शिव जी कहंदे ने, हे पार्वती, इस धरती ते ब्रह्म ज्ञानी महापुरुषा ने तपस्या कीती है। बोलो, ए धरती दा कण कण पवित्र होया होया है, इस धरती दी ए समर्था है कि पवित्रता बख्श सकदी है। ब्रह्म ज्ञानी बाबा जस्सा सिंह महापुरुषां दा जीवन बड़ा अद्भुत है, बड़ा सिख्यादायक है साडे लोगां वास्ते। ਭਾਵੇਂ ਸੰਸਾਰਕ ਤੌਰ ਤੇ ਮਹਾਂਪੁਰਸ਼ਾਂ ਦੇ ਜੀਵਨ ਨੂੰ ਕੋਈ ਸਾਸ ਉਸ ਦਾ ਕੋਈ ਅੰਤ ਨਹੀਂ ਹੈ। ਕੁਝ ਸਮਝਣ ਵਾਸਤੇ ਅਸੀਂ ਆਪਣੀ ਬੋਲੀ ਦੇ ਵਿੱਚ ਉਹ ਵਿਚਾਰਾਂ ਕਰਦੇ ਹਾਂ। ਸੋ ਬਾਬਾ ਹਰਦਿੱਤ ਸਿੰਘ ਮਹਾਂਪੁਰਸ਼, ਜਿਨ੍ਹਾਂ ਦੀ ਸ਼ਰਨ ਦੇ ਵਿੱਚ ਬਾਬਾ ਜੱਸਾ ਸਿੰਘ ਜੀ ਆਏ, ਭਾਈ ਵੀਰ ਸਿੰਘ ਹੋਣੀ ਜਿਨ੍ਹਾਂ ਨੇ ਸਾਧ ਸੰਗਤ, ਜਿਨ੍ਹਾਂ ਦੇ ਨਾਂ ਤੋਂ ਸਾਰੇ ਲੋਕ ਜਾਣਦੇ ਹਨ, ਭਾਈ ਵੀਰ ਸਿੰਘ, ਜਿਨ੍ਹਾਂ ਨੇ ਕਿਤਨੀਆਂ ਪੁਸਤਕਾਂ ਲਿਖੀਆਂ ਗੁਰੂ ਜਸ ਦੀਆਂ, ਬਾਬਾ ਹਰਦਿੱਤ ਸਿੰਘ ਉਹਨਾਂ ਦਾ ਪਵਿੱਤਰ ਸਥਾਨ ਸਾਧ ਸੰਗਤ ਪਟਿਆਲੇ ਡੇਰਾ ਬਾਬਾ ਜੱਸਾ ਸਿੰਘ, ਸੰਤ ਗੁਰਮੁਖ ਸਿੰਘ ਸਾਧ ਸੰਗਤ, ਸੰਤ ਬਾਬਾ ਨੰਦ ਸਿੰਘ ਤੋਂ ਉਪਰੰਤ ਤੇ ਸਾਧ ਸੰਗਤ ਉਨ੍ਹਾਂ ਦਾ ਕਥਨ ਸੰਤ ਬਾਬਾ ਗੁਰਚਰਨ ਸਿੰਘ ਹੁਣੀ ਸਾਧ ਸੰਗਤ ਤੇ ਸੁਣਾਉਂਦੇ ਹੁੰਦੇ ਹਨ ਪਟਿਆਲੇ ਵਾਲੇ। ਭਾਈ ਵੀਰ ਸਿੰਘ ਜੀ ਸਾਧ ਸੰਗਤ ਪਟਿਆਲੇ ਆਏ, ਸੰਤ ਗੁਰਮੁਖ ਸਿੰਘ ਉਨ੍ਹਾਂ ਨੂੰ ਮਿਲੇ। ਜਦੋਂ ਵੀ ਆਉਂਦੇ ਉਹ ਡੇਰੇ ਦੇ ਵਿਚ ਹੋ ਕੇ ਜਾਂਦੇ, ਮਿਲ ਕੇ ਜਾਂਦੇ। ਸ਼ਾਮ ਦਾ ਵਕਤ ਹੋ ਗਿਆ, ਭਾਈ ਵੀਰ ਸਿੰਘ ਜੀ ਵਿਰਧ ਅਵਸਥਾ ਵਿਚ ਪਹੁੰਚੇ ਹੋਏ ਸਨ, ਪਰੰਤੂ ਇਕ ਦਿਨ ਉਨ੍ਹਾਂ ਨੇ ਇਹ ਕਹਿਣਾ ਕੀਤਾ ਕਿ ਭਾਈ ਗੁਰਮੁਖ ਸਿੰਘ, ਅੱਜ ਸਾਡੇ ਕੋਲ ਟਾਈਮ ਨਹੀਂ ਹੈ, ਅੱਜ ਅਸੀਂ ਜਲਦੀ ਜਾਣਾ ਹੈ, ਸਾਡੇ ਕੋਲ ਬੜਾ ਥੋੜਾ ਵਕਤ ਹੈ, ਅਸੀਂ ਜਲਦੀ ਜਾਣਾ ਹੈ, ਜਲ ਪਾਣੀ ਛਕਣ ਦਾ, ਚਾਹ ਪਾਣੀ ਛਕਣ ਦਾ ਸਾਨੂੰ ਨਾ ਮਜਬੂਰ ਨਾ ਕਰੋ, ਸਾਡੇ ਕੋਲ ਟਾਈਮ ਨਹੀਂ ਹੈ, ਗੱਡੀ ਦੇ ਵਿਚ ਬੈਠੇ ਬੈਠੇ ਹੀ ਬਸ ਜੋ ਕੋਈ ਗੱਲਬਾਤ ਕਰਨੀ ਹੈ ਕਰ ਲੋ। ਤੇ ਗੱਡੀ ਦੇ ਵਿਚ ਬੈਠੇ ਬੈਠੇ ਭਾਈ ਵੀਰ ਸਿੰਘ ਜੀ ਉਨ੍ਹਾਂ ਨੇ ਕਹਿਣਾ ਕੀਤਾ, ਭਾਈ ਗੁਰਮੁਖ ਸਿੰਘ ਜੀ, ਸਾਡੇ ਕੋਲ ਟਾਈਮ ਤਾਂ ਨਹੀਂ ਹੈ, ਪਰੰਤੂ ਅਸੀਂ ਚਾਹੁੰਦੇ ਹਾਂ ਕਿ ਅਸੀਂ ਬਾਬਾ ਹਰਦਿੱਤ ਸਿੰਘ ਉਨ੍ਹਾਂ ਦੇ ਇਸ ਤੇ ਅਸੀਂ ਨਮਸਕਾਰ ਕਰ ਲਈਏ, ਇਕ ਵਾਰੀ ਗੁਰੂ ਸਾਹਿਬ ਨੂੰ ਮੱਥਾ ਟੇਕ ਲਈਏ। ਸੰਤ ਗੁਰਮੁਖ ਸਿੰਘ ਜੀ ਹੱਥ ਜੋੜ ਕੇ ਕਹਿੰਦੇ ਨੇ, ਜਿਵੇਂ ਆਪ ਜੀ ਦੀ ਮਰਜ਼ੀ ਹੋਵੇ। ਭਾਈ ਵੀਰ ਸਿੰਘ ਜੀ ਗੱਡੀ ਤੋਂ ਉਤਰੇ, ਮਹਾਂਪੁਰਸ਼ਾਂ ਦੇ ਪਵਿੱਤਰ ਸਥਾਨ ਤੇ ਨਮਸਕਾਰ ਕਰਨ ਲੱਗੇ, ਮੱਥਾ ਟੇਕਣ ਲੱਗੇ। ਅਸੀਂ ਲੋਕ ਮੱਥਾ ਟੇਕਦੇ ਹਾਂ, ਨਮਸਕਾਰ ਕਰਦੇ ਹਾਂ, ਭਾਈ ਹੁਣ ਮੱਥਾ ਟੇਕਿਆ, ਸਾਰਿਆਂ ਨੇ ਜਲਦੀ ਨਾਲ ਮੱਥਾ ਟੇਕ ਕੇ ਖੜੇ ਹੋ ਗਏ ਤੇ ਬਹੁਤਿਆਂ ਨੇ ਤਾਂ ਮੱਥਾ ਲਾਇਆ ਵੀ ਨਹੀਂ, ਜੇ ਕਿਸੇ ਨੇ ਲਾਇਆ ਤਾਂ ਥੋੜਾ ਜਿਹਾ ਮੱਥਾ ਲਾ ਕੇ ਬਸ ਚੁੱਕ ਲਿਆ। ਭਾਈ ਵੀਰ ਸਿੰਘ ਜੀ ਨੇ ਮਸਤਕ ਲਾਇਆ, ਮੱਥਾ ਲਾਇਆ, ਸਾਰੇ ਉੱਠ ਕੇ ਖੜੇ ਹੋ ਗਏ, ਪਰੰਤੂ ਭਾਈ ਵੀਰ ਸਿੰਘ ਉਹਨਾਂ ਨੇ ਮਸਤਕ ਨਹੀਂ ਚੁੱਕਿਆ। 5 ਮਿੰਟ ਨਿਕਲ ਗਏ, ਸਾਰੇ ਦੇਖ ਰਹੇ ਹਨ, 10 ਮਿੰਟ ਨਿਕਲ ਗਏ, 15 ਮਿੰਟ ਨਿਕਲ ਗਏ, 20 ਮਿੰਟ ਨਿਕਲ ਗਏ, 25 ਮਿੰਟ ਨਿਕਲ ਗਏ। ਬੋਲੋ ਇਤਨੇ ਮਿੰਟ ਨਮਸਕਾਰ, ਇੰਨੀ ਲੰਮੀ ਨਮਸਕਾਰ, ਇਤਨਾ ਵੱਡਾ ਮੱਥਾ ਟੇਕਣਾ, ਨਮਸਕਾਰ ਕਰਨੀ ਤੇ ਸਾਧ ਸੰਗਤ ਸੰਤ ਗੁਰਮੁਖ ਸਿੰਘ ਉਹਨਾਂ ਕਹਿੰਦੇ, ਅਸੀਂ ਸੋਚਦੇ ਹਾਂ ਬਈ 25 मिनट मत्था टेकना, नमस्कार कीती, फिर गड्डी तक आए, फिर कहंदे हन भाई वीर सिंह संत गुरमुख सिंह नूं कि भाई गुरमुख सिंह जी साडा जी करदा सी इक वारी होर मत्था टेक लिए। बोलो सतनाम। टाइम नहीं है साडे कोल, बड़ी जल्दी जाना है, परंतु जी करदा इक वारी होर ना मत्था टेक लिए। कहंदे महाराज जी मैं आपकी मर्जी है टेको। भाई वीर सिंह जी फिर मत्था टेकन लगे, नमस्कार करन लगे। इसे तरह ही 20-25 मिनट का फिर टाइम निकल गया। बोलो सतनाम। संत गुरमुख सिंह जी ने हाथ जोड़ के बेनती की, महाराज मैं कदे थानू कोई प्रश्न नहीं किया, कदे सवाल नहीं किया, मेरे मन दे विच कदे कोई शंका आया ही नहीं, परंतु अज मेरे मन दे विच एक ख्याल आया है, मैं पूछना चाहुंदा हां। भाई वीर सिंह जी कहंदे ने पुछो की पूछना चाहुंदे हो। महाराज नाले तां तुसीं कहंदे साडे कोल टाइम नहीं है, असीं बड़ा जल्दी जाना है, जल छकन का भी टाइम नहीं, बैठन का टाइम नहीं, ना तुसीं मत्था टेकदे नमस्कार करदे। 25 मिनट मत्था टेकिया, 20 मिनट 25 मिनट नमस्कार कीती, दोबारा फिर 20-25 मिनट नमस्कार कीती, नाले कही जांदे साडे कोल टाइम नहीं है। बोलो सतनाम। भाई वीर सिंह जी हस पे, कहन लगे भाई गुरमुख सिंह इस धरती ते इतनी तपस्या हुई है, इतना परमेश्वर का भजन होया, असी तो अपने आप नमस्कार करके मत्था टेक के चार्ज कर रहे सी। बोलो सतनाम। जिमें बैटरी डाउन हो जाती है कम करदी करदी, फिर उस नूं चार्ज करन दी लोड़ पैंदी है। कहंदे ऐसे तरह असी तो मत्था टेक के असी अपने आप नूं चार्ज कर रहे सी, अपनी उस शक्ति ग्रहण कर रहे सी। सो सास संजिथे वाहिगुरू दा भजन, वाहिगुरू दा सिमन, किसे ब्रह्म ज्ञानी महापुरुषां दे चरण पए होन, भगती कीती होवे। सो शिव जी भगवान कहंदे ने हे पार्वती, इथे ब्रह्म ज्ञानी महापुरुषां ने, असीं एवें नहीं कहंदे, इथे कोई मंदर कोई होर धार्मिक स्थान है तां है नहीं, जिथे तुसीं मत्था टेकदे हो इह धूड़ चक के मत्थे नाल ला रहे हो। कहंदे इथे ब्रह्म ज्ञानी महापुरुष ने, किसे ने परमात्मा दी याद विच लीन हो के ओदा भजन कीता है। बोलो सतनाम श्री वाह। इसे करके गुरु अर्जन देव महाराज कहंदे फिर पढ़ो।

0: ਫਰੀਦਾ ਮਿਸਲ ਫਕੀਰਾਂ ਗਾਖੜੀ ਸਿਰ ਦੀਜਾ
1: ਆਪ ਗਵਾਏ।
0: ਆਪਣਾ ਆਪਾ ਗਵਾਉਣਾ ਪੈਂਦਾ ਹੈ, ਛਿਣ ਛਿਣ ਮਰਨਾ ਪੈਂਦਾ। ਜੇ ਤਾਂ ਨਾਂ ਦੇ ਹੀ ਬਣਨਾ ਹੋਵੇ ਫਕੀਰ ਭਾਈ ਆਪਣੇ ਵਾਂਗੂ, ਫਿਰ ਤਾਂ ਸੌਖਾ ਹੀ ਹੁੰਦਾ ਹੈ। ਜੇ ਪਰਮੇਸ਼ਰ ਦੀ ਨਿਗਾਹ ਦੇ ਵਿਚ ਸਾਧ ਸੰਗਤ ਸੱਚੇ ਫਕੀਰ ਬਣਨਾ ਹੈ, ਸਾਧੂ ਬਣਨਾ ਹੈ, ਫਿਰ ਬੜਾ ਔਖਾ ਹੈ। ਬੋਲੋ ਜਿਉਂਦੇ ਹੀ ਮਰਨਾ ਪੈਂਦਾ ਹੈ। ਸੋ ਬਾਬਾ ਹਰਜਿਤ ਸਿੰਘ ਜੀ ਕਹਿੰਦੇ ਹਨ, ਭਾਈ ਬਾਲਕਿਆ ਬੜਾ ਔਖਾ ਮਾਰਗ ਹੈ, ਤੁਰ ਸਕੇਗਾ ਚੱਲ ਸਕੇਗਾ, ਮਹਾਰਾਜ ਜੋ ਹੁਕਮ ਹੋਵੇ ਸੋ ਪ੍ਰਵਾਨ ਹੈ, ਜੋ ਹੁਕਮ ਹੋਵੇ ਸੋਈ ਪ੍ਰਵਾਨ ਹੈ, ਜੋ ਹੁਕਮ ਹੋਵੇ ਮਹਾਰਾਜ ਸੋਈ ਪ੍ਰਵਾਨ ਹੈ। ਚੰਗਾ ਫਿਰ ਬਾਲਕਿਆ, ਬਸਤਰ ਬਾਲਕਿਆਂ ਵਾਲਾ ਹੀ ਪਾਲਾ। ਬੋਲੋ ਸਤਨਾਮ, ਬਸਤਰ ਵੀ ਬਾਲਕਿਆਂ ਵਾਲੀ ਪਾਲਾ ਜੇ ਬਾਲਕਾ ਬਣਿਆ ਹੈ। ਸਤਿਵਚਨ ਮਹਾਰਾਜ, ਅੱਛਾ ਫਿਰ ਕੱਲ ਨੂੰ ਲੋਕਾਂ ਨੇ ਵੀ ਮੂੰਹ ਕਾਲਾ ਕਰਨਾ, ਹੁਣੇ ਹੀ ਕਰ ਲੈ। ਬੋਲੋ ਸਤਨਾਮ, ਲੋਕਾਂ ਵੱਲੋਂ ਬਾਬਾ ਜੀ ਨੇ ਉਦੋਂ ਹੀ ਤਵੇ ਤੇ ਸਾਧ ਸੰਗਤ ਪਾ ਕੇ ਤੇਲ ਮੁੱਖ ਤੇ ਫੇਰ ਲਿਆ। ਬੋਲੋ ਸਤਨਾਮ, ਹੁਣ ਮਹਾਰਾਜ ਦੇਖੋ ਪਹਿਲੇ ਦਿਨ ਦਾ ਹੀ ਪਰਚਾ। ਬੋਲੋ ਸਤਨਾਮ, ਇਹ ਪਹਿਲੇ ਦਿਨ ਦਾ ਹੀ ਪਰਚਾ। ਅੱਛਾ ਵੀ ਬਾਲਕਿਆ ਫਿਰ ਜਿੱਥੇ ਵਿਆਹਿਆ ਹੋਇਆ ਸੀ ਉਥੋਂ ਮੰਗ ਕੇ ਲੈ ਕੇ ਆ। ਬੋਲੋ ਸਤਨਾਮ, ਜਿੱਥੇ ਵਿਆਹਿਆ ਹੋਇਆ ਸੀ ਉਥੋਂ ਹੀ ਮੰਗ ਕੇ ਲੈ ਕੇ ਆ। ਬਾਬਾ ਜੱਸਾ ਸਿੰਘ ਨੇ ਠੀਕਰਾ ਚੁੱਕਿਆ, ਉਥੇ ਹੀ ਮੰਗਣ ਵਾਸਤੇ ਤੁਰ ਪਏ। ਬੋਲੋ, ਕੌਣ ਕਰ ਸਕਦਾ ਬਾਬਾ ਜੱਸਾ ਸਿੰਘ ਤੋਂ ਬਿਨਾਂ? ਬੋਲੋ ਸਤਨਾਮ, ਧੰਨ ਬਾਬਾ ਹਰਜੀਤ ਸਿੰਘ ਤੋਂ ਬਿਨਾਂ ਸੱਚਮੁੱਚ

0: ਅਸੀਂ ਆਪਣੇ ਮਨਾਂ ਦੇ ਅੰਦਰ ਝਾਤੀ ਮਾਰੀਏ, ਅਸੀਂ ਕਿਹੋ ਜਿਹੇ ਸਿੱਖਾਂ ਵੱਲੋਂ
1: ਸਤਨਾਮ
0: ਮਹਾਂਪੁਰਸ਼ਾਂ ਦਾ ਜੀਵਨ ਸਾਨੂੰ ਕਿਹਾ ਸਿੱਖਿਆ ਦਿੰਦਾ ਹੈ, ਅਸੀਂ ਕਿਹੋ ਜਿਹੇ ਸੇਵਕ ਹਾਂ ਭਾਈ, ਅਸੀਂ ਕਿਹੋ ਜਿਹੇ ਸਿੱਖ ਹਾਂ, ਸੱਚਮੁੱਚ ਸਾਧਕੀ ਟਹਿਲ ਸੰਤ ਕਾ ਕਾਂ, ਜਿੱਥੇ ਸਾਧ ਸੰਗਤ ਬਾਬਾ ਹਰਜੀਤ ਸਿੰਘ ਉਹਨਾਂ ਦੀ ਸਾਥ ਇਤਨੀ ਕਮਾਈ ਸੀ, ਇਤਨੀ ਕਰੜੀ ਘਾਲਣਾ ਸੀ, ਉੱਥੇ ਬਾਬਾ ਜੱਸਾ ਸਿੰਘ ਜੀ ਨੇ ਸਾਥ ਇਤਨੀ ਕਰੜੀ ਘਾਲਣਾ ਕਾਲੀ ਬੋਲੋ
1: ਸਤਨਾਮ।
0: ਕਹਿਣਾ ਪਏਗਾ ਤੇਰੀ ਵੱਡੀ ਹੈ ਕਮਾਈ ਬਾਬਾ।

ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੇ ਚਾਨਣ ਹੋਏ ਤੇਰੀ ਜੋਤ ਹੈ ਤਾਂ ਚਾਨਣਾ ਹੈ ਅੱਖਾਂ

ਉਚਾਰਨ ਕਰੋ ਸ੍ਰੀ ਵਾਹਿਗੁਰੂ। ਪਰ ਐਸੀ ਦ੍ਰਿਸ਼ਟੀ ਕਿ ਉਹ ਜਿੱਧਰ ਵੇਖਦੇ ਹਨ ਜ਼ਰੇ ਜ਼ਰੇ ਵਿੱਚ ਪਰਮੇਸ਼ਰ ਦਾ ਨਾਮ ਨਜ਼ਰ, ਪਰਮੇਸ਼ਰ ਦੀ ਜੋਤ ਨਜ਼ਰ ਆਵੇ, ਇਹ ਸ਼ਬਦ ਦੀ ਕਮਾਈ ਤੋਂ ਹੁੰਦੀ ਹੈ। ਕਬੀਰ ਜੀ ਕਹਿੰਦੇ ਹਨ, ਅੱਲੋ ਅਲਖ ਨਾ ਜਾਈ ਲਖਿਆ, ਗੁਰ ਗੁੜ ਦੀਨਾ ਮੀਠਾ, ਕਹਿ ਕਬੀਰ ਮੇਰੀ ਸ਼ੰਕਾ ਨਾਸੀ, ਸਰਬ ਨਿਰੰਜਨ ਦੀਥਾ। ਜਦੋਂ ਮੈਨੂੰ ਪੂਰਨ ਗੁਰੂ ਨੇ ਨਾਮ ਰੂਪੀ ਗੁੜ ਦੇ ਦਿੱਤਾ ਤੇ ਉਸ ਨਾਮ ਦੀ ਕਮਾਈ ਕੀਤੀ, ਫਿਰ ਹੁਣ ਕੋਈ ਦੂਸਰਾ ਨਜ਼ਰ ਹੀ ਨਹੀਂ ਆਉਂਦਾ। ਇੱਕ ਵੇਰਾਂ ਦਾ ਜ਼ਿਕਰ ਹੈ ਭਗਤ ਨਾਮਦੇਵ ਜੀ ਨੂੰ। ਹੰਕਾਰੀ ਪੰਡਿਆਂ ਨੇ ਆਖਿਆ, ਐ ਨਾਮਦੇਵ ਤੂੰ ਬੜਾ ਨਾਸਤਿਕ ਹੈ, ਕਿਉਂਕਿ ਅੱਗੇ ਠਾਕਰਾਂ ਨੂੰ ਇਸ਼ਨਾਨ ਕਰਾਉਂਦਾ ਸੈਂ, ਫੁੱਲਾਂ ਦੀ ਮਾਲਾ ਚੜਾਉਂਦਾ ਸੈਂ, ਦੁੱਧ ਦਾ ਭੋਗ ਲਵਾਉਂਦਾ ਸੈਂ, ਹੁਣ ਤੂੰ ਕੁਝ ਵੀ ਨਹੀਂ।

ਤੇ ਮਨ ਵਿੱਚ ਸੋਚਿਆ ਬਈ ਭਗਤ ਨੂੰ ਘੋੜੀ ਦੇ ਸੁੱਖਾਂ ਦਾ ਪਤਾ ਹੈ ਪਰ ਦੁੱਖ ਵਾਲਾ ਪਾਸਾ ਪਤਾ ਨਹੀਂ ਕਿ ਕਿਸ ਤਰ੍ਹਾਂ ਉਹਦੀ ਸੇਵਾ ਕਰਨੀ ਪੈਂਦੀ ਹੈ ਤੇ ਭਗਵਾਨ ਜੀ ਨੇ ਸੋਚਿਆ ਬਈ ਇਸ ਨੂੰ ਦੁੱਖ ਵਾਲਾ ਪਾਸਾ ਵੀ ਵਿਖਾ ਲਵਾਂ।

ਵਛੇਰੀ ਨੂੰ ਚੁੱਕਿਆ ਹੋਇਆ ਤੇ ਮਨ ਵਿੱਚ ਸੋਚਦੇ ਹਨ ਬਈ ਪ੍ਰਭੂ ਮੇਰੇ ਨੇ ਹਾਸ਼ੀ ਕੀ, ਮੇਰੇ ਪ੍ਰਭੂ ਨੇ ਮੇਰੇ ਵੱਲ ਮੇਰੇ ਹਾਸ਼ੀ ਕੀਤੀ ਹੈ, ਮੈਨੂੰ ਮਖੌਲ ਕੀਤਾ, ਕਿਉਂਕਿ ਮੈਂ ਤਾਂ ਘੋੜੀ ਚੜ੍ਹਨ ਲਈ ਮੰਗੀ ਸੀ ਪਰ ਉਸਨੇ ਘੋੜੀ ਚੁਕਾ ਦਿੱਤੀ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ।

ਸਾਰਾ ਤੇਰੀ ਰਜਾ ਹੈ ਜੋ ਤੈਨੂੰ ਚੰਗਾ ਲੱਗਦਾ ਉਹ ਸਾਡੇ ਵਾਸਤੇ ਚੰਗਾ ਹੈ। ਇਤਨਾ ਮਨ ਵਿੱਚ ਸੋਚ ਹੀ ਰਹੇ ਸਨ ਕਿ ਉਸ ਮੁਗਲ ਨੇ ਆਵਾਜ਼ ਦਿੱਤੀ ਹਲੇ ਯਾਰਾ ਹਲੇ ਯਾਰਾ। ਇਹ ਅਰਬੀ ਦੀ ਭਾਸ਼ਾ ਹੈ ਯਾਰ ਛੇਤੀ ਚੱਲ ਯਾਰ ਬੜਾ ਹੌਲੇ ਹੌਲੇ ਤੁਰ ਰਿਹਾ ਛੇਤੀ ਚੱਲ। ਐਡੀ ਮਿੱਠੀ ਜਦੋਂ ਭਗਤ ਨਾਮਦੇਵ ਜੀ ਨੇ ਆਵਾਜ਼ ਸੁਣੀ ਨਾ ਤੇ ਮਨ ਵਿੱਚ ਸੋਚਿਆ ਬਈ ਇਹ ਆਵਾਜ਼ ਕਿਸੇ ਮੁਗਲ ਦੀ ਨਹੀਂ ਹੋ ਸਕਦੀ ਇਹ ਆਵਾਜ਼ ਤਾਂ ਈਸ਼ਵਰ ਦੀ ਹੋ ਸਕਦੀ ਹੈ। ਤਾਂ ਭਗਤ ਨਾਮਦੇਵ ਜੀ ਕਹਿੰਦੇ ਹਨ ਖੁਸ਼ਖਬਰੀ ਇਹ ਭਗਵਾਨ ਅੱਜ ਦੁਆਰਕਾ ਤੋਂ ਇੱਥੇ ਆਏ ਹੋ ਤੇ ਤੁਸੀਂ ਰੂਪ ਕੀ ਬਣਾਇਆ ਹੋਇਆ ਰਾਜੀ ਖੁਸ਼ੀ ਤਾਂ ਹੋ। ਤਾਂ ਉਹ ਮੁਗਲ ਰੂਪ ਭਗਵਾਨ ਨੇ ਆਖਿਆ ਮੈਂ ਤੈਨੂੰ ਬਿਗਾੜੀ ਪਕੜ ਕੇ ਲੈ ਆਇਆ ਤੂੰ ਮੈਨੂੰ ਕੁਝ ਹੋਰ ਹੀ ਸਮਝੀ ਬੈਠਾ। ਤਾਂ ਭਗਤ ਨਾਮਦੇਵ ਜੀ ਨਾਮ ਦੇ ਵਿੱਚ ਵਿੱਚ ਕੇ ਕਹਿੰਦੇ ਹਨ ਹੇ ਨਿਰੰਕਾਰ ਹੇ ਈਸ਼ਵਰ ਤੇਰੇ ਦਰਸ਼ਨ ਹੁੰਦੇ ਰਹਿਣ ਤੇ ਤੇਰੀ ਬੇਗਾਰੀ ਕਰਨੀ ਵੀ ਸਾਡੇ ਧੰਨ ਭਾਗ ਹਨ ਤੇਰੀ ਬੇਗਾਰੀ ਮਿਲ ਜਾਵੇ ਹੋਰ ਕੀ ਚਾਹੀਦਾ। ਉਚਾਰਨ ਕਰੋ ਸ੍ਰੀ ਵਾਹਿਗੁਰੂ ਨੀਕੀ ਤੇਰੀ ਬੇਗਾਰੀ ਹਲੇ ਤੇਰਾ ਨਾਮ ਤੇਰੀ ਬੇਗਾਰੀ ਵੀ ਚੰਗੀ ਹੈ ਕਿਉਂਕਿ ਤੇਰਾ ਦੀਦਾਰ ਤਾਂ ਹੋ ਰਿਹਾ ਨਾ ਪਿਆਰੀ ਸਾਧ ਸੰਗਤ। ਐਸੀ ਦ੍ਰਿਸ਼ਟੀ ਕਿਨ੍ਹਾਂ ਨੂੰ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਨੇ ਸ਼ਬਦ ਦੀ ਕਮਾਈ ਕੀਤੀ ਹੈ। ਹੰਕਾਰੀ ਪੰਡਿਆਂ ਨੇ ਇੱਕ ਵਾਰ ਅੱਧੀ ਰਾਤ ਨੂੰ ਜਗਰਾਤੇ ਦੇ ਵਿੱਚ ਭਗਤ ਨਾਮਦੇਵ ਨੂੰ ਉਸ ਖੂਹ ਤੇ ਪਾਣੀ ਭਰਨ ਭੇਜ ਦਿੱਤਾ ਜਿਸ ਖੂਹ ਵਿੱਚ ਦੇਹ ਰਹਿੰਦਾ ਸੀ ਕਦੇ ਕੋਈ ਬਚ ਕੇ ਨਹੀਂ ਸੀ ਆਇਆ। ਤੇ ਜਦੋਂ ਆਪ ਜਲ ਭਰਨ ਗਏ ਤੇ ਉਹ ਕਲੰਦਰ ਦੇਹ ਜਦੋਂ ਡਰਾਉਣ ਲੱਗਾ ਨਾ ਤੇ ਭਗਤ ਨਾਮਦੇਵ ਜੀ ਕਹਿੰਦੇ ਨੇ ਆਓ ਕਲੰਦਰ ਕੇਸ਼ਵਾ ਹੇ ਭਗਵਾਨ ਹੇ ਈਸ਼ਵਰ ਅੱਜ ਐਸਾ ਵਿਰਾਟ ਰੂਪ ਕਿਉਂ ਧਾਰਿਆ ਹੋਇਆ। ਤਾਂ ਈਸ਼ਵਰ ਨੂੰ ਉਸ ਕਲੰਦਰ ਦੇ ਵਿੱਚ ਵੀ ਆ ਕੇ ਦਰਸ਼ਨ ਦੇਣੇ ਪਏ। ਕਹਿੰਦੇ ਹਨ 72 ਵੇਰਾਂ ਭਗਤ ਨਾਮਦੇਵ ਜੀ ਨੂੰ ਦਰਸ਼ਨ ਹੋਏ ਤੇ ਫਿਰ ਇੱਕ ਐਸੀ ਦ੍ਰਿਸ਼ਟੀ ਵੀ ਆਈ ਐਸਾ ਸਮਾਂ ਵੀ ਆਇਆ ਜਦੋਂ ਕਣ ਕਣ ਦੇ ਵਿੱਚ ਈਸ਼ਵਰ ਨੂੰ ਹੀ ਵੇਖਿਆ। ਈਪੈ ਬੀਠਲ ਉਪੈ ਬੀਠਲ ਬੀਠਲ ਬਿਨ ਸੰਸਾਰ ਨਹੀਂ ਥਾਨ ਥਨੰਤਰ ਨਾਮਾ ਪ੍ਰਣੇ ਪੂਰ ਰਹੋ ਤੂੰ ਸਰਵ ਨਹੀਂ। ਇਸ ਲਈ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਹਨ ਹੇ ਨਿਰੰਕਾਰ ਤੇਰੇ ਜੋਜ ਬਿਨਾ ਜਲ ਥਲ ਮਈਲ ਪਰ ਨੀਨਾ ਕੋਈ ਥਾਂ ਕੋਈ ਜਗ੍ਹਾ ਕੋਈ ਜਗ੍ਹਾ ਐਸੀ ਨਹੀਂ ਜਿੱਥੇ ਤੇਰੀ ਜੋਤ ਨਾ ਵਿਆਪਕ ਹੋਵੇ। ਇਸ ਲਈ ਮੈਂ ਤੇਰੇ ਤੋਂ ਸਦਕੇ ਜਾਂਦਾ ਹਾਂ ਬਲਿਹਾਰ ਜਾਂਦਾ ਹਾਂ।

ਜੰਗ ਹੋ ਰਿਹਾ ਤੇ ਭਾਈ ਸਾਹਿਬ ਜ਼ਖਮੀਆਂ ਨੂੰ ਜਲ ਛਕਾ ਰਹੇ ਹਨ। ਇਹਨਾਂ ਲਈ ਕੋਈ ਹਿੰਦੂ ਨਹੀਂ, ਕੋਈ ਸਿੱਖ ਨਹੀਂ, ਕੋਈ ਮੁਸਲਮਾਨ ਨਹੀਂ, ਕੋਈ ਪਰਾਇਆ ਨਹੀਂ। ਸਾਰਿਆਂ ਨੂੰ ਜਲ ਛਕਾਈ ਜਾ ਰਹੇ ਹਨ। ਤੇ ਸਿੱਖਾਂ ਨੇ ਜਦੋਂ ਸ਼ਿਕਾਇਤ ਕੀਤੀ ਤਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬੁਲਾਇਆ, ਕਨ੍ਹਈਆ ਤੂੰ ਦੁਸ਼ਮਣਾਂ ਨੂੰ ਵੀ ਜਲ ਛਕਾਈ ਜਾਂਦਾ। ਤਾਂ ਭਾਈ ਸਾਹਿਬ ਭਾਈ ਕਨ੍ਹਈਆ ਜੀ ਦੇ ਨੈਣ ਕਟੋਰੇ ਪਰ ਆਏ, ਆਖਿਆ ਸੱਚਿਆ ਪਾਤਸ਼ਾਹ ਉਹ ਮੇਰਾ ਦੇਸ਼ਾਈ, ਮੈਂ ਤਾਂ ਨਾ ਸਿੱਖ ਨੂੰ, ਨਾ ਹਿੰਦੂ ਨੂੰ, ਨਾ ਮੁਸਲਮਾਨ ਨੂੰ, ਨਾ ਕਿਸੇ ਹੋਰ ਨੂੰ ਜਲ ਛਕਾਉਂਦਾ ਹਾਂ। ਜਦੋਂ ਤੂੰ ਆਪ ਓਕ ਇਸ ਤਰ੍ਹਾਂ ਕਰਦਾ ਹੈ ਤੇ ਮੈਂ ਜਲ ਛਕਾ ਦਿੰਦਾ। ਮੈਂ ਤਾਂ ਜਲ ਤੇਰੇ ਮੁਖ ਵਿੱਚ ਪਾਉਂਦਾ ਹਾਂ, ਮੈਂ ਤਾਂ ਕਦੀ ਦੂਸਰੇ ਨੂੰ ਛਕਾਇਆ ਹੀ ਨਹੀਂ। ਤਾਂ ਸਾਹਿਬ ਜੀ ਨੇ ਫਿਰ ਮਲਬ ਦੀ ਡੱਬੀ ਵੀ ਨਾਲ ਦੇ ਦਿੱਤੀ, ਆਖਿਆ ਐ ਲੈ ਭਾਈ ਕਨ੍ਹਈਆ ਤੂੰ ਬ੍ਰਹਮ ਗਿਆਨੀ ਹੋਇਆ, ਤੇਰਾ ਪੰਥ ਚੱਲੇਗਾ। ਆ ਜਿੱਥੇ ਜ਼ਖਮੀਆਂ ਨੂੰ ਜਲ ਛਕਾਉਂਦਾ ਹੈ ਉੱਥੇ ਮਲਬ ਪੱਟੀ ਵੀ ਕਰ ਦਿਆ, ਤੇਰੀ ਸੇਵਾ ਪ੍ਰਵਾਨ ਹੈ। ਇਹ ਹੈ ਜਿਨ੍ਹਾਂ ਨੇ ਨਾਮ ਦੀ ਕਮਾਈ ਕੀਤੀ ਹੈ, ਫਿਰ ਉਹਨਾਂ ਨੂੰ ਕੋਈ ਦੂਸਰਾ ਪਾਸਦਾ ਹੀ ਨਹੀਂ। ਉਹ ਤਾਂ ਫਿਰ

ਤੇ ਬਾਬਾ ਸੰਗਤ ਵਿੱਚੋਂ ਵਿਛੜ ਗਿਆ ਹੈ। ਸੰਗਤ ਅੱਗੇ ਲੰਘ ਗਈ ਤੇ ਬਾਬਾ ਪਿੱਛੇ ਰਹਿ ਗਿਆ ਹੈ। ਰਸਤੇ ਦੇ ਵਿੱਚ ਖਲੋਤਾ ਹੈ, ਪੰਡ ਚੁੱਕੀ ਨਹੀਂ ਜਾਂਦੀ, ਤੁਰਿਆ ਨਹੀਂ ਜਾਂਦਾ ਤੇ ਇਹ ਮਨਾ ਹੁਣ ਕੀ ਕਰਾਂ। ਜੰਗਲ ਵਿਆਵਾਨ ਹੈ, ਕੌਣ ਮੇਰਾ ਸਮਾਨ ਚੁੱਕੇਗਾ, ਕਿਵੇਂ ਮੈਂ ਜਾਵਾਂਗਾ। ਉੱਚੀ ਦੇਣੀ ਆਵਾਜ਼ ਮਾਰੀ ਵੀ ਹੈ ਕੋਈ ਇਹੋ ਜਿਹਾ ਜਿਹੜਾ ਮੇਰਾ ਭਾਰ ਚੁੱਕ ਲਵੇ, ਮੈਂ ਮਜ਼ਦੂਰੀ ਦੇ ਦੇਵਾਂਗਾ। ਆ ਜਦੋਂ ਬਾਬੇ ਨੇ ਉੱਚੀ ਆਵਾਜ਼ ਮਾਰੀ ਨਾ, ਬਾਬਾ ਕੀ ਤੱਕ ਰਿਹਾ ਹੈ, ਆ ਸਾਹਮਣੇ ਝਾੜੀਆਂ ਵੱਲੋਂ ਇੱਕ ਨੌਜਵਾਨ ਗੋਲ ਪਗੜੀ ਲੰਬਾ ਚੋਲਾ, ਇਹ ਨੌਜਵਾਨ ਆਇਆ, ਬਾਬਾ ਕਿੱਥੇ ਜਾਣਾ ਹੈ। ਬਈ ਮੈਂ ਸਤਿਗੁਰਾਂ ਦੇ ਦਰਸ਼ਨ ਕਰਨ ਚੱਲਿਆ ਤੇ ਸੰਗਤ ਵਿੱਚੋਂ ਵਿਛੜ ਗਿਆ, ਭਾਰ ਮੇਰੇ ਕੋਲੋਂ ਚੁੱਕਿਆ ਨਹੀਂ ਜਾਂਦਾ, ਲਿਆ ਬਾਬਾ ਤੇਰੀ ਪੰਡ ਮੈਂ ਚੁੱਕ ਲੈਂਦਾ। ਬਾਬੇ ਦੀ ਪੰਡ ਸਿਰ ਤੇ ਚੁੱਕੀ ਤੇ ਬਾਬੇ ਦਾ ਹੱਥ ਆਪਣੇ ਮੋਢੇ ਤੇ ਰੱਖ ਲਿਆ।

ਸ਼ਰਧਾ ਤੇ ਭਾਵਨਾ ਨਾਲ ਚਲਾ ਜਾਵੇ ਫਲ ਭਾਵਨਾ ਨੂੰ ਲੱਗਦਾ ਹੈ। ਅੱਜ ਇੱਕ ਗਰੀਬ ਗੁਰਸਿੱਖ ਜਿਸ ਦਾ ਨਾਮ ਵੀ ਭਾਈ ਗਰੀਬੂ ਹੈ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਗਿਆ ਹੈ। ਅੱਤ ਦੀ ਗਰੀਬੀ ਹੈ, ਖਾਲੀ ਹੱਥ ਨਮਸਕਾਰ ਕਰਾਂਗਾ ਚੰਗਾ ਨਹੀਂ ਲੱਗਦਾ।

ਦੇ ਦੇਵ ਸਤਿਗੁਰੂ ਤੇ ਜਾਣੀ ਜਾਣਨੇ ਨਾ। ਸਾਰੀ ਸੰਗਤ ਨੇ ਆਖਿਆ ਸਤਿਗੁਰੂ ਜਿੰਨੇ ਵੀ ਲਿਆਏ ਸਨ ਸਭ ਨੇ ਭੇਟਾ ਦੇ ਦਿੱਤੀ ਹੈ ਤੇ ਸਤਿਗੁਰੂ ਜਾਣੀ ਜਾਣ ਮਾਲਕ ਆਖਣ ਲੱਗੇ ਚੰਗਾ ਵੇ ਗਰੀਬੋ ਜੇ ਤੂੰ ਨਹੀਂ ਆਉਣਾ ਤੇ ਮੈਂ ਤੇਰੇ ਕੋਲ ਆ ਜਾਂਦਾ। ਜਦੋਂ ਸਤਿਗੁਰਾਂ ਨੇ ਇਹਨੀ ਗੱਲ ਆਖੀ ਨਾ ਬੈਰਾਗ ਦੀ ਹੱਦ ਨਾ ਰਹੀ ਅੱਖਾਂ ਦੇ ਵਿੱਚੋਂ ਹੰਝੋ ਘੇਰਾ ਆਏ ਸੰਗਤ ਦੇ ਵਿੱਚ ਤੁਰੇ ਆ ਰਹੇ ਨੇ ਤੇ ਜਿੱਥੇ ਭਾਈ ਗਰੀਬੂ ਬੈਠਾ ਹੈ ਆ ਕੇ ਭਾਈ ਗਰੀਬੂ ਦੇ ਸਿਰ ਤੇ ਹੱਥ ਰੱਖ ਕੇ ਆਖਣ ਲੱਗੇ ਕਿਉਂ ਵੇ ਗੁਰਸਿੱਖਾ ਤੂੰ ਕੋਈ ਭੇਟਾ ਨਹੀਂ ਲਿਆ।

ਓਏ ਦਿਖਾ ਤੇ ਸਹੀ ਕੀ ਲਿਆਇਆ ਹੈ। ਆਪਣੀ ਪਗੜੀ ਹਿਲਾਈ ਤੇ ਵਿੱਚੋਂ ਟੁੱਟੀ ਹੋਈ ਕੌਡੀ ਕੱਢੀ ਹੈ। ਤੇ ਸੱਚ ਜਾਣੋ, ਇਸ ਕੌਡੀ ਵੱਲ ਦੇਖ ਕੇ ਸਤਿਗੁਰਾਂ ਨੇ ਆਪਣੀ ਝੋਲੀ ਵਿਛਾ ਦਿੱਤੀ ਹੈ। ਓਏ ਗੁਰਸਿੱਖਾ, ਇੰਨੀ ਭੇਟਾ ਲੈ ਕੇ ਆਇਆ ਤੇ ਫਿਰ ਲੁਕੋ ਕੇ ਬੈਠਾ ਹੈ। ਤੇਰੇ ਜਿੰਨੀ ਭੇਟਾ ਤੇ ਅੱਜ ਕੋਈ ਵੀ ਨਹੀਂ ਲੈ ਕੇ ਆਇਆ, ਕਿਉਂ ਲੁਕੋ ਕੇ ਬੈਠਾ ਹੈ? ਜਦੋਂ ਸਤਿਗੁਰਾਂ ਨੇ ਇੰਨੀ ਗੱਲ ਆਖੀ ਤੇ ਹੰਝੂ ਕੇਰ ਕੇ ਆਖਿਆ, ਸਤਿਗੁਰੂ ਮੈਂ ਸੋਚਿਆ ਏਡਾ ਨੋਟਾਂ ਦਾ ਢੇਰ, ਸੁੰਦਰ ਸੁੰਦਰ ਭੇਟਾਂ ਪਈਆਂ ਨੇ ਤੇ ਵਿੱਚ ਗਰੀਬ ਦੀ ਕੌਡੀ ਦੀ ਕੀ ਕੀਮਤ ਪਵੇਗੀ? ਛਾਤੀ ਨਾਲ ਸਤਿਗੁਰਾਂ ਨੇ ਲਾਇਆ, ਨਹੀਂ ਓਏ ਗਰੀਬੂ, ਆ ਤੇਰੀ ਇੱਕ ਕੌਡੀ ਦੇ ਅੱਗੇ ਮੈਨੂੰ ਸਾਰਾ ਕੁਛ ਤੁਸ਼ ਪਿਆ ਨਜ਼ਰ ਆਉਂਦਾ ਹੈ। ਤੇਰੇ ਜਿੰਨੀ ਭੇਟਾ ਅੱਜ ਕੋਈ ਨਹੀਂ ਜੇ ਲੈ ਕੇ ਆਇਆ। ਇਸ ਕੌਡੀ ਦੇ ਵਿੱਚ ਪਿਆਰ ਹੈ, ਇਸ ਕੌਡੀ ਦੇ ਵਿੱਚ ਸ਼ਰਧਾ ਹੈ। ਦੇਖੋ ਭਾਵਨਾ ਦੀਆਂ ਗੱਲਾਂ, ਇੱਕ ਕੌਡੀ ਨਾਲ ਕਿੱਡੀਆਂ ਬਖਸ਼ਾਂ ਲਈਆਂ। ਸਤਿਗੁਰੂ ਆਖਣ ਲੱਗੇ, ਜਾ ਤੇਰਾ ਲੋਕ ਪਰਲੋਕ ਸਵਾਰ ਦਿੱਤਾ, ਤੇਰੀ ਗਰੀਬੀ ਕੱਟ ਦਿੱਤੀ, ਦੁਨੀਆਂ ਵਿੱਚ ਵੀ ਸੁੱਖ ਮਾਣੇਗਾ ਤੇ ਮਾਲਕ ਦੀ ਦਰਗਾਹ ਵਿੱਚ ਵੀ ਤੇਰੀ ਜੈ ਜੈਕਾਰ ਹੋਵੇਗੀ। ਸ਼ਰਧਾ ਦੀ ਗੱਲ ਹੈ, ਭਾਵਨਾ ਦੀ ਗੱਲ ਹੈ। ਤੀਸਰੀ ਕੰਪਨੀ ਦੇ ਨਿਰਮਾਤਾ ਸ੍ਰੀ ਗੁਲਸ਼ਨ ਕੁਮਾਰ ਜੀ, ਸ੍ਰੀ ਦਰਸ਼ਨ ਕੁਮਾਰ ਜੀ, ਜਿਨ੍ਹਾਂ ਦੇ ਪਿਆਰ ਦਾ ਸਦਕਾ ਆਪਾਂ ਅੱਜ ਸਾਰੇ ਸੰਗਤ ਰੂਪ ਵਿੱਚ ਮਿਲ ਕੇ ਬੈਠੇ ਹਾਂ। ਸਤਿਗੁਰੂ ਰਹਿਮਤ ਕਰਨ, ਇਹਨਾਂ ਦੀ ਇਹ ਭਾਵਨਾ ਸ਼ਰਧਾ ਜੋ ਬੜੀ ਹੀ ਲਗਨ ਦੇ ਨਾਲ ਗੁਰਬਾਣੀ ਦੀਆਂ ਕੈਸਟਾਂ ਤਿਆਰ ਕਰਕੇ ਆਪ ਸੰਗਤ ਵਿੱਚ ਪਹੁੰਚਾਉਂਦੇ ਨੇ, ਸਤਿਗੁਰੂ ਇਹਨਾਂ ਦੀ ਇਹ ਸ਼ਰਧਾ ਤੇ ਭਾਵਨਾ ਨੂੰ ਵੀ ਸਵੀਕਾਰ ਕਰਨ। ਆਓ ਮਨ ਵਿਰਥੀਆਂ ਜੋੜੀਏ, ਅੰਮ੍ਰਿਤਸਰ ਵੱਲ ਜਾਂਦੇ ਰਾਈਓ, ਜਾਣਾ ਗੁਰੂ ਦੁਆਰੇ ਬਈ ਹਰੀ ਮੰਦਰ ਦੇ।

काफी समा गुजरिया, कई साल गुजर गए। यह हुण बच्चा जवान हो गया, संगत विच आना यह नहीं छड़ दिता है। एक दिन महापुरश रस्ते विच मिल गए, क्यों बई तू ओही है ना जिहड़ा संगत विच बैठदा हुंदा सी, नितनेम करदा हुंदा सी, हुण कदी तू संगत विच आया ही नहीं। महापुरशो हुण मैं घर परिवार बच्चियां वाला हो गया, हुण मैनू टाइम नहीं मिलदा, थोड़ा जिन्ना भी लेट हो जावां मेरे बच्चे उड़ीकते रहिंदे ने, मेरे तो बगैर प्रशादा नहीं छकते, इसलिए हुण मैं संगत विच नहीं आंदा, बहुता समा बच्चियां विच ही बितांदा हां। महापुरशां ने आखिया भी इत्थे ठीक है, बच्चियां विच भी समा गुजारना चाहीदा है, चंगी गल है, पर सारा ही समा बच्चियां विच गुजार देना यह भी चंगी गल नहीं। ये तीयां पुत्र मां बाप जिन्नियां भी रिश्तेदारियां ने ये पक्कियां नहीं, सवास निकल जान कोई बात नहीं पूछता। नहीं बाबा जी तुहानू नहीं पता मेरे बच्चे एहो जे नहीं, चंगा भाई फिर तेनू जुगत दस देंदे हैं, जुगती तेनू समझा देंदे हैं, अज ये भी तजर्बा करके देख लै, इंज करें अपने घर जाके ना सवास तां चाड़ नहीं। चला गया महापुरशां दी दसी जुगत अनुसार घर जाके ने अपने सवास रोक लए ने। घर वालिया ने देखिया भी शायद यह गुजर गया है, रगे रोड़ कर ला, रिश्तेदार दोस्त मित्र कठे हो गए भी ये तो गुजर गया है। किसी ने आख्या महापुरशां दा संगी है उन्हां नूं भी बुला। एक बंदा महापुरशां नूं बुलाण चल गया, हुण रिश्तेदार विचों आखी जांदे ने भी इस दीआं जेबां तक लो, किते जेब विच कोई पैसे ते नहीं। हुण सुणदा है भी किड्डी कमाल दी गल है, मैं घर दा मालक हां, सारा कुछ बनाया है ते हाल की करन लगे ने, हाथ दी घड़ी भी ला ली है, छाप भी ला ली है, जेब भी फोल लो, किते कोई पैसा ते नहीं। ये सुनदा है भई कमाल है, महापुरश झूठ नहीं बोलते, सारा कुछ ही लाई जांदे ने, कुछ नाल ना ले जावे। महापुरश आ गए आखण लगे वे की होया, कोई गल नहीं बैराग ना करो, ये ठीक हो जाएगा। सारे खुश हो गए। महापुरशां ने इस दी अम्मा नूं आखिया जा एक कटोरा पानी दा लेके आ। पानी लेके आई, महापुरश आखण लगे हुण इंज करो जिहड़ा इस पानी नूं पीवेगा वह मर जाएगा ते ये जिंदा हो जाएगा। जिन्हें दोस्त मित्र खड़े सन ना सारे खिसकने शुरू हो गए, किते सानू ना कोई आख देवे भी तू बड़ा मित्र सी, सारा दिन तक कट्ठे रहिंदे सी, तू पी ला पानी। दोस्त मित्र ते खिसक गए, हुण रिश्तेदार किथे जाण। जिहड़ी मां आखदी सी बे ए पुत्रा तेनू छोटे नू खड़ाया मैं गोदी विच पालिया, किन्ने लाड लड़ाए सन, तू पी लै पानी। आखण लगी मैं क्यों पीवा, चार पुत्र ने, किना किना दी खातर मरांगी। बापू नू आखिया बे तू पी लै, जिहड़ा आखदा सी मेरा बुढ़े दा सहारा तू है, क्यों चला गया। आखण लगा मैं ते पानी पींदा ही नहीं, मैं क्यों पानी पीवा, इन्हें ते मरना ही सी, जेदी लिखी होवे कौन रोक सकदा है।
ਸੁਣਦਾ ਵੀ ਹੈ। ਤੇ ਮਹਾਂਪੁਰਸ਼ਾਂ ਨੇ ਘਰਵਾਲੀ ਨੂੰ ਆਖਿਆ, ਜਿਹੜੀ ਆਖਦੀ ਸੀ ਤੇਰੀ ਜਗ੍ਹਾ ਮੈਂ ਕਿਉਂ ਨਾ ਮਰ ਗਈ, ਮੈਂ ਮਰ ਜਾਂਦੀ ਤੂੰ ਨਾ ਮਰਦਾ। ਇਹਨੂੰ ਆਖਿਆ ਤੂੰ ਪਾਣੀ ਪੀ ਲਾ, ਆਖਣ ਲੱਗੀ ਮੈਂ ਆਪਣੇ ਬੱਚੇ ਨਹੀਂ ਬਾਲਣੇ, ਮੇਰੇ ਛੋਟੇ ਛੋਟੇ ਬੱਚਿਆਂ ਨੂੰ ਕੌਣ ਦੇਖੇਗਾ। ਸਾਰਿਆਂ ਨੇ ਇਨਕਾਰ ਕਰ ਦਿੱਤਾ, ਸਤਸੰਗੀਓ ਕੌਣ ਕਿਸੇ ਦੀ ਖਾਤਰ ਮਰਦਾ ਹੈ, ਸਭ ਐਵੇਂ ਗੱਲਾਂ ਨੇ, ਮੈਂ ਤੇਰੀ ਖਾਤਰ ਮਰ ਜਾਵਾਂ ਤੂੰ ਕਿਉਂ ਮਰਿਆ ਹੈ, ਕੋਈ ਨਹੀਂ ਕਿਸੇ ਖਾਤਰ ਮਰਦਾ, ਸਭ ਪੈਸੇ ਦੀ ਖੇਡ ਹੈ, ਸਭ ਚੱਲਦੀਆਂ ਦੀਆਂ ਗੱਲਾਂ ਨੇ, ਰੁਕ ਜਾਣ ਤੇ ਕੋਈ ਬਾਤ ਨਹੀਂ ਪੁੱਛਦਾ। ਬਈ ਮੈਂ ਪਾਣੀ ਪੀ ਲਵਾਂ, ਮਹਾਂਪੁਰਸ਼ਾਂ ਨੇ ਆਖਿਆ, ਆਖਣ ਲੱਗੇ ਜੀ ਤੁਸੀਂ ਪੀ ਲਓ। ਮਹਾਂਪੁਰਸ਼ ਤੇ ਸਮਝਾਉਣ ਵਾਸਤੇ ਖੇਡ ਰਚ ਚਏ ਸਨ, ਕਿਉਂ ਬਈ ਗੁਰਮੁਖਾ ਖੋਲ ਅੱਖਾਂ ਮਾਰ ਝਾਤ। ਅੱਖਾਂ ਖੋਲੀਆਂ ਤੇ ਮਹਾਂਪੁਰਸ਼ਾਂ ਦੇ ਚਰਨ ਪਕੜ ਲਏ, ਮੈਂ ਤੇ ਐਵੇਂ ਭੁੱਲਿਆ ਹੀ ਰਿਹਾ, ਐਵੇਂ ਭੁਲੇਖੇ ਵਿੱਚ ਹੀ ਰਿਹਾ, ਹੁਣ ਮੈਂ ਸਭ ਕੁਝ ਜਾਣ ਗਿਆ। ਸਤਸੰਗੀਓ ਦੇਖਦੇ ਅਸੀਂ ਰੋਜ਼ ਹੀ ਹਾਂ, ਇਹ ਗੱਲ ਕੋਈ ਨਵੀਂ ਨਹੀਂ, ਰੋਜ਼ ਹੀ ਤੱਕਦੇ ਹਾਂ ਪਰ ਫਿਰ ਵੀ ਸਿਮਰਨ ਨਹੀਂ ਕਰਦੇ, ਨਾਲ ਕੁਝ ਵੀ ਨਹੀਂ ਜਾਂਦਾ। ਇਹ ਬਟੂਏ ਕੜੀਆਂ ਛਾਪਾਂ ਇਹ ਵੀ ਘਰ ਵਾਲੇ ਲਾ ਲੈਂਦੇ ਨੇ, ਨੰਗੇ ਜਾਣਾ ਹੈ ਨਾ, ਨੰਗਾ ਆਇਆ ਸੀ। ਤੇ ਜਿਹੜਾ ਕਫਨ ਹੁੰਦਾ ਹੈ, ਜਿਹੜੇ ਚਾਰ ਕੱਪੜੇ ਪਾਏ ਹੁੰਦੇ ਨੇ, ਉਹ ਅਗਨੀ ਸਾੜ ਦਿੰਦੀ ਹੈ, ਜਿਵੇਂ ਆਇਆ ਉਵੇਂ ਹੀ ਚਲਾ ਗਿਆ, ਜਿਹੜਾ ਕਫਨ ਪਾਇਆ ਉਹ ਅੱਗ ਨੇ ਸਾੜ ਦਿੱਤਾ। ਤੇ ਸਤਿਗੁਰੂ ਸਾਨੂੰ ਐਵੇਂ ਤੇ ਨਹੀਂ ਸਮਝ ਆ ਰਹੇ। ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ, ਗੁਣ ਗੋਬਿੰਦ ਗਾਇਓ ਨਹੀਂ, ਓਏ ਤੂੰ ਪਲਿਆ, ਪ੍ਰਭੂ ਦੇ ਗੁਣ ਨਹੀਂ ਗਾਉਂਦਾ, ਜੀਵਨ ਦਾ ਸਮਾਂ ਬੇਕਾਰ ਵਿੱਚ ਹੀ ਗਵਾਈ ਜਾਂਦਾ ਹੈ। ਠੀਕ ਹੈ, ਘਰ ਪਰਿਵਾਰ ਬੱਚਿਆਂ ਵਿੱਚ ਵੀ ਬੈਠਣਾ ਹੈ, ਪਰ ਘਰ ਪਰਿਵਾਰ ਬੱਚਿਆਂ ਰਿਸ਼ਤੇਦਾਰਾਂ ਵਿੱਚ ਇੰਨਾ ਨਹੀਂ ਰੁੱਝ ਜਾਣਾ ਕਿ ਤੈਨੂੰ ਗੁਰੂ ਹੀ ਭੁੱਲ ਜਾਵੇ। ਸੰਸਾਰ ਦੀਆਂ ਜ਼ਿੰਮੇਵਾਰੀਆਂ ਵੀ ਨਿਭਾਓ। ਬਾਬਾ ਨੰਦ ਸਿੰਘ ਜੀ ਦਾ ਇੱਕ ਬਚਨ ਬੜਾ ਕਮਾਲ ਦਾ ਹੈ, ਕਹਿੰਦੇ ਜੇ ਸੰਸਾਰੀ ਦੇ ਪੱਲੇ ਕੌਡੀ ਨਹੀਂ ਨਾ, ਜੇ ਸੰਸਾਰੀ ਦੇ ਪੱਲੇ ਕੌਡੀ ਨਹੀਂ ਤੇ ਉਹ ਵੀ ਕਿਸੇ ਕੰਮ ਦਾ ਨਹੀਂ, ਤੇ ਜੇ ਸਿਮਰਨ ਕਰਨ ਵਾਲੇ ਦੇ ਪੱਲੇ ਕੌਡੀ ਹੈ ਤੇ ਉਹ ਵੀ ਕਿਸੇ ਕੰਮ ਦਾ ਨਹੀਂ। ਭਾਵ ਜੇ ਸੰਸਾਰੀ ਕੋਲ ਧਨ ਨਹੀਂ ਤੇ ਉਹ ਵੀ ਕਿਸੇ ਕੰਮ ਦਾ ਨਹੀਂ, ਤੇ ਜੇ ਸੰਤ ਕੋਲ ਸਾਧ ਕੋਲ ਸਿਮਰਨ ਕਰਨ ਵਾਲੇ ਕੋਲ ਕੇਵਲ ਧਨ ਹੀ ਧਨ ਹੈ, ਸਿਮਰਨ ਨਹੀਂ, ਉਹ ਵੀ ਕਿਸੇ ਕੰਮ ਦਾ ਨਹੀਂ। ਧਨ ਦੀ ਵੀ ਲੋੜ ਹੈ, ਘਰ ਪਰਿਵਾਰ ਬੱਚਿਆਂ ਰਿਸ਼ਤੇਦਾਰਾਂ ਨਾਲ ਨਿਹੁ ਤੇ ਪਿਆਰ ਦੀ ਵੀ ਲੋੜ ਹੈ, ਪਰ ਸਤਸੰਗੀਓ ਨਿਰੰਕਾਰ ਦੀ ਵੀ ਲੋੜ ਹੈ। ਨਿਰੰਕਾਰ ਨਾਲ ਵੀ ਬਣਾਈ ਰੱਖਣੀ ਹੈ, ਨਿਰੰਕਾਰ ਨਾਲ ਵੀ ਪਿਆਰ ਰੱਖਣਾ ਹੈ। ਇਸੇ ਲਈ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਇਹਨਾਂ ਪਵਿੱਤਰ ਸਲੋਕਾਂ ਵਿੱਚ ਸਾਨੂੰ ਇੱਕ ਸੁਨੇਹਾ ਦੇ ਰਹੇ ਨੇ, ਉੱਠ ਜਾਗ, ਕਿਉਂ ਗਾਫਲ ਦੀ ਨੀਂਦਰੇ ਸੌ ਗਿਆ ਹੈ, ਗੁਣ ਗੋਬਿੰਦ।

ਹਰ ਇੱਕ ਬੰਦਾ ਸੁੱਖਾਂ ਦੀ ਪਾਲ ਵਿੱਚ ਹੈ। ਚਾਹੁੰਦਾ ਹੈ ਸੱਚੇ ਸੁੱਖ ਮਿਲ ਜਾਣ। ਆਓ ਬਈ, ਗੁਰੂ ਤੇਗ ਬਹਾਦਰ ਮਹਾਰਾਜ ਦੱਸ ਰਹੇ

ਸਤਿਗੁਰੂ ਬਾਣੀ ਵਿੱਚ ਸਮਝਾਉਂਦੇ ਨੇ। ਮਾਇਆ ਕਾਰਨ ਤਾਂ ਵੀ ਮੂਰਖ ਲੋਕ ਅਜਾਨ, ਇਹ ਮੂਰਖਾਂ ਦਾ ਕੰਮ ਹੈ। ਸੁੱਖ ਆਉਂਦਿਆਂ ਵੀ ਦੇਰ ਨਹੀਂ ਲੱਗਦੀ, ਜਾਂਦਿਆਂ ਵੀ ਦੇਰ ਨਹੀਂ ਲੱਗਦੀ। ਜੇ ਤੈਨੂੰ ਗੁਰੂ ਨੇ ਧਨ ਦਿੱਤਾ ਹੈ, ਕਾਰੋਬਾਰ ਵਧਾ ਦਿੱਤਾ ਹੈ, ਸਗੋਂ ਹੋਰ ਗੁਰੂ ਦਾ ਧੰਨਵਾਦ ਕਰ। ਕਿਉਂ ਆਪਣਾ ਜੀਵਨ ਵਿਗਾੜ ਰਿਹਾ ਹੈ? ਇੱਕ ਵਾਰ ਸ੍ਰੀ ਰਾਮ ਚੰਦਰ ਜੀ ਦਰਬਾਰ ਵਿੱਚ ਬੈਠੇ ਸਨ। ਕੀ ਤੱਕ ਰਹੇ ਨੇ? ਇੱਕ ਕੀੜਾ ਦੀਵਾਰ ਤੇ ਚੜਦਾ ਹੈ, ਫਿਰ ਥੱਲੇ ਡਿੱਗ ਜਾਂਦਾ ਹੈ। ਇਹਦੇ ਵੱਲ ਦੇਖੀ ਜਾਂਦੇ ਨੇ, ਦੀਵਾਰ ਤੇ ਚੜਦਾ ਹੈ, ਫਿਰ ਨੀਚੇ ਗਿਰ ਜਾਂਦਾ ਹੈ। ਰਾਮ ਚੰਦਰ ਜੀ ਇਹਦੇ ਵੱਲ ਤੱਕੀ ਜਾਂਦੇ ਨੇ ਤੇ ਫਿਰ ਦੇਖ ਕੇ ਨਾ ਹੱਸਣ ਲੱਗ ਪਏ। ਕੋਲ ਰਿਸ਼ੀ ਮੁਨੀ ਬੈਠੇ ਸਨ, ਆਖਣ ਲੱਗੇ, ਇਹ ਕੀ ਗੱਲ ਹੈ, ਕਿਉਂ ਹੱਸਦੇ ਹੋ? ਆ ਦੇਖੋ ਬਈ, ਕੀੜਾ ਦੀਵਾਰ ਤੇ ਚੜਦਾ ਹੈ, ਡਿੱਗ ਜਾਂਦਾ ਹੈ। ਬਈ ਇਹਦੇ ਵਿੱਚ ਹੱਸਣ ਵਾਲੀ ਕਿਹੜੀ ਗੱਲ ਹੈ? ਇਹ ਤੇ ਹੱਸਣ ਵਾਲੀ ਕੋਈ ਗੱਲ ਨਹੀਂ। ਸ੍ਰੀ ਰਾਮ ਚੰਦਰ ਜੀ ਆਖਣ ਲੱਗੇ, ਹੱਸਣ ਵਾਲੀ ਗੱਲ ਇਹ ਹੈ, ਇਸ ਜੀਵਨ ਤੋਂ ਪਹਿਲਾਂ ਨਾ ਇਹ ਇੱਕ ਰਾਜਾ ਹੁੰਦਾ ਸੀ, ਦੁਨੀਆਂ ਤੇ ਇਹਦਾ ਰਾਜ ਸੀ, ਬੜਾ ਵੱਡਾ ਰਾਜਾ ਸੀ, ਇੰਦਰ ਜਿਸ ਦਾ ਨਾਮ ਸੀ। ਇਹਨੇ ਸਿਮਰਨ ਨਹੀਂ ਕੀਤਾ, ਦਿਨ ਰਾਤ ਪਾਪ ਕੀਤੇ ਤੇ ਹੁਣ ਇਹ 84 ਲੱਖ ਜੂਨ ਦੇ ਵਿੱਚ ਪਿਆ ਹੋਇਆ ਹੈ, ਕੀੜੇ ਦੀ ਜੂਨੀ ਵਿੱਚ ਪਿਆ ਹੈ ਤੇ ਮੈਂ ਹੱਸਦਾ ਤਾਂ ਹਾਂ। ਇਹ ਭਲਿਆ, ਤੈਨੂੰ ਧਨ ਵੀ ਦਿੱਤਾ, ਸੋਹਣੇ ਮਹਿਲ ਵੀ ਦਿੱਤੇ, ਘੋੜੇ ਗੱਡੀਆਂ ਵੀ ਦਿੱਤੇ, ਤੂੰ ਨਿਰੰਕਾਰ ਨੂੰ ਫਿਰ ਵੀ ਚੇਤੇ ਨਹੀਂ ਰੱਖਿਆ ਤੇ ਹੁਣ ਦੇਖ ਲੈ ਕਿਹੜੇ ਦੁੱਖਾਂ ਵਿੱਚ ਫਸਿਆ ਹੋਇਆ ਹੈ। ਜੇ ਸਾਡੇ ਕੋਲ ਸੁੱਖ ਚੰਗੇ ਨੇ ਨਾ, ਤੇ ਪ੍ਰਭੂ ਨੂੰ ਭੁਲਾਉਣਾ ਨਹੀਂ ਚਾਹੀਦਾ, ਸਗੋਂ ਜ਼ਿਆਦਾ ਧੰਨਵਾਦ ਕਰਨਾ ਚਾਹੀਦਾ ਹੈ। ਨਹੀਂ ਤੇ ਜਿਹੜਾ ਆਉਣ ਵਾਲਾ ਜੀਵਨ ਹੈ ਨਾ, ਦੁਨੀਆਂ ਵਿੱਚ ਤੇ ਦੁੱਖ ਪਾਉਣਾ ਹੀ ਪਾਉਣਾ ਹੈ। ਜਿਹੜੇ ਸਿਮਰਨ ਨਹੀਂ ਕਰਦੇ, ਦੁਨੀਆਂ ਵਿੱਚ ਵੀ ਦੁੱਖ ਪਾਉਂਦੇ ਨੇ, ਘਰ ਦੇ ਕਲੇਸ਼ਾਂ ਦੇ ਵਿੱਚ, ਲੜਾਈਆਂ ਝਗੜਿਆਂ ਵਿੱਚ ਫਸੇ ਰਹਿੰਦੇ ਨੇ, ਤੇ ਜਿਹੜਾ ਅਗਲਾ ਜੀਵਨ ਹੁੰਦਾ ਹੈ ਉਹ ਵੀ ਖਰਾਬ ਕਰ ਲੈਂਦੇ ਨੇ, 84 ਲੱਖ ਜੂਨ ਦੇ ਗੇੜ ਵਿੱਚ ਫਸ ਜਾਂਦੇ ਨੇ। ਨਹੀਂ ਬਈ, ਜੇ ਤੈਨੂੰ ਮਾਲਕ ਨੇ ਸੁੱਖ ਦਿੱਤੇ ਨੇ ਨਾ, ਇਹਨਾਂ ਸੁੱਖਾਂ ਦਾ ਆਨੰਦ ਵੀ ਮਾਣ ਤੇ ਗੁਰੂ ਨੂੰ ਵੀ ਚਿਤ ਰੱਖ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਨੀਤ ਨੀਤ ਘਰ ਬੰਧੀਏ ਜੇ ਰਹਿਣਾ ਹੋਵੇ। ਬਹੁਤਾ ਕੁਝ ਉੱਥੇ ਬਣਾਈਦਾ ਹੈ ਜਿੱਥੇ ਪੱਕੇ ਰਹਿਣਾ ਹੋਵੇ, ਇੱਥੇ ਤੂੰ ਪੱਕੇ ਨਹੀਂ ਰਹਿਣਾ, ਇੱਕ ਨਾ ਇੱਕ ਦਿਨ ਚਲਾ ਜਾਣਾ ਹੈ। ਜਾਤ ਮਾਲ, ਰਿਸ਼ਤੇਦਾਰਾਂ ਵੱਲ, ਦੋਸਤਾਂ ਮਿੱਤਰਾਂ ਵੱਲ, ਪਿੰਡ ਨਗਰ ਵੱਲ ਕਿੰਨੇ ਚਲੇ ਗਏ ਨੇ ਤੇ ਤੂੰ ਕਿੰਨਾ ਕੁ ਚਿਰ ਬੈਠਾ ਰਹੇਗਾ? ਫਰੀਦਾ, ਕਿੱਥੇ ਤੈਂਡੇ ਮਾਪਿਆਂ? ਬਈ ਕਿੱਥੇ ਨੇ ਤੇਰੇ ਮਾਪੇ ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ ਸੀ? ਉਹ ਤੇਰੇ ਤੋਂ ਲੱਦ ਗਏ ਨੇ, ਚਲੇ ਗਏ ਨੇ। ਇਸੇ ਤਰ੍ਹਾਂ ਇੱਕ ਨਾ ਇੱਕ ਦਿਨ ਤੂੰ ਵੀ ਚਲੇ ਜਾਣਾ ਹੈ। ਜੋ ਸੁੱਖ ਕੋ ਚਾਹੀ ਸਦਾ, ਸ਼ਰਨ ਰਾਮ ਕੀ ਲਹਿ, ਕਹੋ ਨਾਨਕ ਸੁਨਰੇ ਮਨਾ, ਦੁਰਲਭ ਮਾਨੁਖ ਦੇ। ਜੇ ਸੁੱਖ ਚਾਹੁੰਦਾ ਹੈ ਨਾ, ਤੇ ਸੁਬਹ ਸ਼ਾਮ ਸੰਗਤ ਵਿੱਚ ਬੈਠ ਕੇ ਸਵਾਸ ਸਫਲੇ ਕਰਿਆ ਕਰ। ਇਹ ਮਨੁੱਖਾ ਦੇਹੀ ਤੈਨੂੰ ਵਾਰ ਵਾਰ ਨਹੀਂ ਮਿਲਣੀ, ਇੱਕ ਵਾਰ ਮਿਲੀ ਹੈ, ਵਾਰ ਵਾਰ ਨਹੀਂ ਮਿਲਣੀ। ਨਹੀਂ ਸਿਮਰਨ ਵਿੱਚ ਜੁੜੇਗਾ, ਫਿਰ 84 ਲੱਖ ਜੂਨਾਂ ਦੇ ਵਿੱਚ ਪੈ ਜਾਵੇਗਾ। ਇੱਕ ਇੱਕ ਸਲੋਕ ਜ਼ਿੰਦਗੀ ਭਰ ਦਾ ਗਿਆਨ ਹੈ। ਤੁਸੀਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਪਵਿੱਤਰ ਬਾਣੀ 9ਵੇਂ ਮਹਿਲੇ ਦੇ ਸਲੋਕ ਸਰਵਣ ਕਰ ਰਹੇ ਹੋ। ਇੱਕ ਇੱਕ ਸਲੋਕ ਸਾਨੂੰ ਸੁਚੇਤ ਕਰ ਰਿਹਾ ਹੈ,
ਜਿਹੜਾ ਤੇਰਾ ਇੱਕ ਵੀ ਸਵਾਸ ਸਿਮਰਨ ਤੋਂ ਬਗੈਰ ਗੁਜ਼ਰ ਜਾਂਦਾ ਹੈ ਅਜਾਈ ਚਲਾ ਗਿਆ ਹੈ। ਕਾਰ ਵਿਹਾਰ ਕਰਦਿਆਂ ਹੋਇਆਂ ਵਾਹਿਗੁਰੂ ਕਰੀ ਜਾਇਆ ਕਰ। ਘਰੋਂ ਕੰਮ ਕਾਰ ਤੇ ਟੁਰਨ ਲੱਗਿਆਂ ਸਵੇਰੇ ਗੁਰੂ ਘਰ ਨਮਸਕਾਰ ਕਰ ਜਾਇਆ ਕਰ, ਕਥਾ ਕੀਰਤਨ ਸੁਣ ਲਿਆ ਕਰ। ਦਿਨ ਭਰ ਦੇ ਵਿੱਚ 2.5-3 ਘੰਟੇ ਸਵਾਸਾਂ ਦਾ ਦਸਵੰਧ ਬਣਦਾ ਹੈ, ਜ਼ਰੂਰ ਗੁਰੂ ਨੂੰ ਦੇ ਦਿਆ ਕਰ। ਬੈਠਿਆ ਕਰ ਸੰਗਤ ਵਿੱਚ, ਸਵਾਸ ਸਫਲੇ ਕਰਿਆ ਕਰ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀ, ਪ੍ਰਭੂ ਦੇ ਗੁਣ ਗਾਏ ਨਹੀਂ, ਘਰ ਦੇ ਕੰਮ ਸਾਰੇ ਕੀਤੇ ਨੇ, ਤੂੰ ਜਨਮ ਬੇਕਾਰ ਵਿੱਚ ਗਵਾ ਲਿਆ ਹੈ, ਸਤਿਗੁਰੂ ਸਾਨੂੰ ਆਖ ਰਹੇ ਨੇ।

ਰਸ਼ਪਾਲ ਸਿੰਘ ਜੀ ਕਲਸੀ ਵੱਲੋਂ ਕਨੇਡਾ ਦੀਆਂ ਸੰਗਤਾਂ ਨੂੰ ਇੱਕ ਪ੍ਰੇਮ ਭੇਟਾ ਹੈ। ਇਹਨਾਂ ਦਾ ਇਹ ਪਿਆਰ ਹੈ ਕਿ ਗੁਰੂ ਦੀ ਬਾਣੀ ਸਾਰੇ ਸ਼ਰਧਾ ਤੇ ਪਿਆਰ ਨਾਲ ਕਨੇਡਾ ਨਿਵਾਸੀ ਇਸ ਗੁਰੂ ਤੇਗ ਬਹਾਦਰ ਜੀ ਪਾਤਸ਼ਾਹ ਦੇ ਸਲੋਕਾਂ ਦਾ ਆਨੰਦ ਮਾਣ ਸਕਣ। ਸਤਿਕਾਰਯੋਗ ਵੀਰ ਕਲਸੀ ਸਾਹਿਬ ਵੱਲੋਂ ਇਹ ਪ੍ਰੇਮ ਭੇਟਾ ਆਪ ਜੀ ਨੂੰ ਭੇਟ ਕੀਤੀ ਜਾ ਰਹੀ ਹੈ। ਆਓ, ਕੀਰਤਨ ਸਮਾਂ ਸਮਾਪਤ ਹੈ। ਸਤਿਗੁਰ ਪਾਤਸ਼ਾਹ ਰਹਿਮਤ ਕਰਨ, ਸਰਬਤ ਸੰਗਤ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ ਤੇ ਗੁਰੂ ਦੀ ਬਾਣੀ ਨਾਲ ਪਰਸਪਰ ਪਿਆਰ ਸਾਡਾ ਬਣਿਆ ਰਹੇ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰ ਤਕੀਨ। ਮਨ ਜੋੜੀਏ ਵਾਹਿਗੁਰੂ ਦੀ ਧੁਨੀ ਨਾਲ, ਫਿਰ ਸਮਾਪਤੀ।